0: वाहिगुरु जी की फतेह।
1: जगो जग अटल चवर शतर तखत दे मालक साहिब श्री गुरु ग्रंथ साहिब जी दी हजूरी अंदर सचखंड श्री हरिमंदर साहिब जी तो अमृत वेले प्रकाशमान होकर श्री गुरु ग्रंथ साहिब जी ने जो पावन मुख वाक समुची कायनात समुचे जगत दे भले वास्ते बख्शिया उस श्री मुख वाक दी विचार सरवण करन वास्ते आप जी श्री गुरु ग्रंथ साहिब जी दे चरणा च विराजमान हो। आओ सतगुर मेहर करन सिर ते मेहर भरिया हथ रखन अज दे अमृत बचना दी विचार गुरु साहिब जी आप करवा लैन। शब्द दे विच जो रहाओ दीआं पंक्तियां ने ਉਹ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀਆਂ ਨੇ। ਰਹਾਉ ਦਾ ਅਰਥ ਵੀ ਇਹ ਆ ਵੀ ਇੱਥੇ ਰੁਕੋ, ਇਹਨਾਂ ਦੀ ਵਿਚਾਰ ਕਰੋ। ਅੱਜ ਦੇ ਸ਼ਬਦ ਵਿੱਚ ਜੋ ਰਹਾਉ ਦੀਆਂ ਪੰਕਤੀਆਂ ਨੇ, ਫਰੀਦ ਸਾਹਿਬ ਜੀ ਕਹਿੰਦੇ ਨੇ, ਤੈਂ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਛਾ ਪਛਤਾਨੀ। ਦੋ ਨੁਕਤਿਆਂ ਤੇ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾ ਕਰੀਏ। तैं साहिब की मैं सार ना जानी, हे वाहिगुरु जी, हे मेरे मालक, जदों मेरे कोल जिंदगी दा समा सी उदों ते मैं तेरे बचना दी कदर ही नहीं पाई, तेरे वल ध्यान ही नहीं दिता भी तुसी मेरे भले वास्ते की कह रहे हो। सारी जिंदगी मौज मस्तियां च नंघाई, सारी जिंदगी मन दियां मौजां करन वास्ते नंघा दित्ती, ते फिर की होया, जोबन खोए पाछा पछतानी। एक अलंकार खिंचया है, समा किसे दे हथों लंघ जावे ते मुड़ के पछतावा ही रह जांदा, ते जदों पछतावा होवे उदों बंदे कोल करन वास्ते कुछ भी नहीं हुंदा, उदों ते झुरदा है, उदों ते परेशान हुंदा। एक अलंकार महाराज जी खिंचया, असी सारियां जीव इस्त्रियां वां ते असी अपने मालक प्रभु परमेसर दे पति दी सेवा विच लगना है, ते जदों कोई जीव इस्त्री अपना जवानी दा समा नंघा लवे ते अपने मालक वल ध्यान ना करे, बाहर फिरे, ते जदों बाहर किन्ना चिर फिरना, जिन्ना चिर शरीर ते जवानी है, जिन्ना चिर रूप रंग है, एक दिन समा आउंदा है सब कुछ ढल जांदा, ते जदों ढल जाए उदों घर नूं मुड़े ते फिर लंघे होए समय नाल मालक दरवाजा नहीं खोलदा, मुड़ के घर विच थां नहीं मिलदी। फरीद साहब जी ने यह बचन लिखे हुए ने गुरबाणी विच, फरीदा नड्डी शौ ना रावियो, नड्डी दा भाव जवान इस्त्री। सानू समझा रहे ने कि तू जवानी वेले संगत विच नहीं आया, जवानी वेले अमृत वेले उठिया ही नहीं, ते फिर की होया, वड्डी थी मोई आस, ये जवानी सदा नहीं रहनी, मुड़के वड्डे हो गए, भाव के मुड़के बढ़ेपे विच चले गए। हर जिंदगी दे मनुख दे कोल चार पड़ा ने, पहला पड़ा है पहले पैरे रहण के बन जा रहा मित्रा हुक्म पया गर्भास, पहला इहदा पड़ा है माता दे गर्भ विच, ते उत्थे समा पूरा हो जांदा ते माता दे गर्भ विच असी टिके नहीं रहिंदे, साडा जन्म हो जांदा। दूजा पड़ा हो जांदा साडा बचपन दा, बचपन दा भी एक टाइम आ, वो टाइम रंग जे ते असी जवानी विच चले जाने आ, ते जवानी दा भी एक समा है, जवानी दा समा लंघ जे ते असी बुढ़ेपे विच चले जाने आ। कोई भी समा एक थां नहीं टिकदा, समय नूं संभालण दी आग्या गुरु साहिब जी ने आख्या भी सारिआं दे अंदर सुरत बिरत परमात्मा ने पाई होई आ, इस समय नूं संभालणा, हर एक नूं सुचेत कीता जा रिहा। दो नुकते ने अज दे गुरबाणी शब्द दे अंदर, एक विछोड़ा ते एक पछतावा। मारे कहिंदे ने विछोड़ा ते सारिआं दा पै गया, किरत कर्म के विछड़े कर किरपा मेलो राम, ये ते सुभाविक आ, असी अपनियां गलतियां कारण विछड़ गए आ। पर जिन्हां नूं इस विछोड़े दी समझ आ गई कि जे विछोड़ा प्यार आ ते पल्ले कख नहीं रहना, जोड़न दा जतन जिन्हां ने कीता, महाराज दे गुरबाणी दे बोल ने, अक्कां दियां खखरियां ओ जदों अक्क दे बूटे नाल लगियां रहिंदियां ने ते क्या सोहणियां लगदियां, ओ लगदियां ने जिवें अंब लगे होए, ते विच उहनां दे पल्ले कख नहीं हुंदा, ਉਹ ਓਨਾ ਚਿਰ ਸੋਹਣੀਆਂ ਲੱਗਦੀਆਂ ਜਿੰਨਾ ਚਿਰ ਅੱਕਾਂ ਦੇ ਬੂਟੇ ਨਾਲ ਲੱਗੀਆਂ ਹੋਈਆਂ ਤੇ ਮਾਰੇ ਕਹਿੰਦੇ ਨੇ ਜਦੋਂ ਟੁੱਟ ਕੇ ਡਿੱਗ ਪੈਣ ਤੇ ਉਤਲੀ ਛਿੱਲੜ ਪਾੜ ਜਾਂਦੀ ਹੈ ਤੇ ਵਿੱਚ ਤੋਂ ਉਹਦੇ ਕੱਖ ਵੀ ਨਹੀਂ ਹੁੰਦਾ ਉਹਦੇ ਵਿੱਚੋਂ ਨਿਕਲਦੇ ਨੇ ਰੂੰ ਦੇ ਤੂੰਬੇ ਤੇ ਹਜ਼ਾਰਾਂ ਸੈਂਕੜੇ ਤੂੰਬੇ ਹੋ ਕੇ ਉੱਡ ਜਾਂਦੇ ਨੇ ਲੋਕਾਂ ਦੇ ਪੈਰਾਂ ਥੱਲੇ ਰੁੜ ਜਾਂਦੇ ਨੇ ਖੇ ਘੱਟਾ ਮਿੱਟੀ ਵਿੱਚ ਰੁੜ ਜਾਂਦੇ ਨੇ ਮਾਰੇ ਕਹਿੰਦੇ ਨੇ ਓਨਾ ਚਿਰ ਹੀ ਚੰਗੀ ਅੱਖਾਂ ਦੀ ਖੱਖੜੀ ਜਿੰਨਾ ਚਿਰ ਅੱਖ ਦੇ ਗਲ ਲੱਗੀ ਹੋਈ ਆ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹਾਂ ਵਿਛੋੜਾ ਧਨੀ ਸਿਉਂ ਨਾਨਕ ਸਹਿਸੇ ਗੰਢ ਉਹ ਜਦੋਂ ਟੁੱਟ ਜਾਂਦੀ ਆ ਹਜ਼ਾਰਾਂ ਤੂੰਬੇ ਹੋ ਕੇ ਉੱਡ ਜਾਂਦੀ ਹੈ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਵਿਛੜੇ ਤੇ ਸਾਰੇ ਆ ਪਰ ਇਹਨਾਂ ਵਿੱਚੋਂ ਉਹ ਲੋਕ ਚੰਗੇ ਮੰਨੇ ਜਾਣਗੇ ਜਿਨ੍ਹਾਂ ਨੂੰ ਆਪਣੇ ਵਿਛੋੜੇ ਦਾ ਪਤਾ ਲੱਗ ਗਿਆ ਤੇ ਆਪਣੇ ਮਾਲਕ ਦੇ ਘਰ ਵੱਲ ਨੂੰ ਤੁਰ ਪਏ ਵਿਛੜੇ ਤੇ ਸਾਰੇ ਆ ਦੋ ਤਰ੍ਹਾਂ ਦਾ ਵਿਛੋੜਾ ਹੈ ਇੱਕ ਉਹ ਲੋਕ ਸਾਰੀ ਉਮਰ ਪਰਵਾਹ ਨਹੀਂ ਕਰਦੇ ਨਾ ਸੰਗਤ ਦੀ ਨਾ ਅੰਮ੍ਰਿਤ ਵੇਲੇ ਦੀ ਨਾ ਗੁਰੂ ਕੇ ਅੰਮ੍ਰਿਤ ਬਚਨਾਂ ਦੀ ਉਹਨਾਂ ਦਾ ਵੀ ਹਾਲ ਲਿਖਿਆ ਹੋਇਆ ਤੇ ਜਿਹੜੇ ਵਿਛੜੇ ਹੋਏ ਜੁੜ ਜਾਂਦੇ ਨੇ ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਇੱਕ ਦੁਕਾਨ ਵਾਲਾ ਸ਼ਾਹੂਕਾਰ ਆਇਆ ਉਹਨੇ ਲਿਆ ਕੇ ਇੱਕ ਬਿੱਲ ਰੱਖਿਆ ਮਹਾਰਾਜ ਦੇ ਕੋਲ ਮੈਂ ਸੰਖੇਪ ਵਿੱਚ ਹੀ ਬੇਨਤੀ ਕਰਾਂਗਾ ਬਿੱਲ ਰੱਖਿਆ ਮਹਾਰਾਜ ਜੀ ਆ ਥੋੜੀ ਜਿਹੀ ਮਾਇਆ ਵਾ ਲੈਣ ਵਾਲੀ ਮਹਾਰਾਜ ਕਹਿੰਦੇ ਨੇ ਕਾਹਦੀ ਜੀ ਇਹ ਰਸਤਾ ਆਈ ਆ ਮਹਾਰਾਜ ਕਹਿੰਦੇ ਨੇ ਅਸਾਂ ਤੇ ਨਹੀਂ ਲਿਖ ਕੇ ਭੇਜਿਆ ਕੁਝ ਉਹਨੇ ਉਹ ਜਿਹੜੀ ਪਰਚੀ ਆਈ ਸੀ ਹੁੰਡੀ ਬਣਾਈ ਉਹ ਮਹਾਰਾਜ ਦੀ ਅੱਗੇ ਰੱਖਤੀ ਆ ਵੇਖੋ ਜੀ ਤੁਹਾਡੀ ਮੋਹਰ ਲੱਗੀ ਹੋਈ ਆ ਤੁਹਾਡੇ ਵੱਲੋਂ ਆਈ ਆ ਮਹਾਰਾਜ ਕਹਿੰਦੇ ਨੇ ਪਰਚੀ ਤੇ ਮੋਹਰ ਲਾ ਕੇ ਆਪਣੇ ਆਪ ਕਿੰਨੇ ਕੱਲੀ ਆ ਸਾਡੀ ਤੇ ਆਗਿਆ ਨਹੀਂ ਸੀ ਇਹ ਜੀ ਭਾਈ ਆਸਾ ਸਿੰਘ ਨੇ ਮੋਹਰ ਲਾਈ ਹੈ ਮਹਾਰਾਜ ਦਾ ਮੁਨਸ਼ੀ ਮਹਾਰਾਜ ਕਹਿੰਦੇ ਬੁਲਾਓ ਆਸਾ ਸਿੰਘ ਨੂੰ ਆਪਣੀ ਮਰਜ਼ੀ ਦੇ ਨਾਲ ਉਹਨੇ ਮੋਹਰ ਕਿਉਂ ਲਾਈ ਆ ਸਾਡੀ ਆਗਿਆ ਲੈਣ ਤੋਂ ਬਿਨਾਂ ਭਾਵੇਂ ਕਿ ਕਿਸੇ ਗਰੀਬ ਦੀ ਪਰਉਪਕਾਰੀ ਵਾਸਤੇ ਕੀਤਾ ਸੀ ਪਰ ਆਗਿਆ ਲੈਣੀ ਤੇ ਜ਼ਰੂਰੀ ਹੈ ਨਾ ਜਦੋਂ ਭਾਈ ਆਸਾ ਸਿੰਘ ਨੂੰ ਸੁਣਾ ਗਿਆ ਉਹ ਡਰ ਗਏ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਜਾਵਾਂਗੇ ਪਾਤਸ਼ਾਹ ਝਿੜਕਣਗੇ ਭਰੀ ਸਭਾ ਵਿੱਚ ਬੇਇੱਜ਼ਤੀ ਹੋਊਗੀ ਨਰਾਦਰੀ ਹੋਊਗੀ ਪਤਾ ਨਹੀਂ ਕੀ ਕੁਝ ਕਹਿਣਗੇ ਉਹਨਾਂ ਨੇ ਹੁਕਮ ਸੁਣਿਆ ਸਿੱਖ ਨੂੰ ਕਹਿੰਦਿਆ ਚੱਲ ਮੈਂ ਆਉਣਾ ਉੱਥੋਂ ਹੀ ਘੋੜਾ ਖੋਲਿਆ ਤੇ ਆਪਣੇ ਪਿੰਡ ਚਲੇ ਗਏ ਹੁਣ ਜਦੋਂ ਹੁਕਮ ਨਹੀਂ ਮੰਨਿਆ ਪਿੰਡ ਚਲੇ ਗਏ ਤੇ ਵਿਛੜ ਗਏ ਭੁੱਲ ਸੁਭਾਵਕ ਆ ਪਰ ਜਿਹਨੂੰ ਆਪਣੀ ਭੁੱਲ ਦਾ ਪਤਾ ਲੱਗ ਗਿਆ ਉਹ ਬੰਦਾ ਬਖਸ਼ਿਆ ਜਾਂਦਾ ਹੈ ਜਦੋਂ ਗਏ ਵੇਖਿਆ ਮਨ ਚ ਵਿਚਾਰ ਕੀਤੀ ਕਿੱਥੇ ਸਵੇਰੇ ਉੱਠਦਿਆਂ ਸਾਰ ਕਲਗੀਧਰ ਪਾਤਸ਼ਾਹ ਜੀ ਦਾ ਦਰਸ਼ਨ ਕਰਦੇ ਸਾਂ ਕਿੱਥੇ ਅਨਹਦ ਨਾਦ ਵਾਜੇ ਵੱਜਦੇ ਸੀ ਆਸਾ ਦੀ ਵਾਰ ਵਿੱਚ ਬਹਿੰਦੇ ਸਾਂ ਮੈਂ ਸੰਖੇਪ ਵਿੱਚ ਹੀ ਕਰਾਂ ਉਹਦੇ ਕੋਲੋਂ ਫਿਰ ਰਿਹਾ ਨਹੀਂ ਗਿਆ ਉਹਨਾਂ ਕਾਗਜ਼ ਕਲਮ ਲੈ ਕੇ ਤੇ ਚਿੱਠੀ ਲਿਖੀ ਭੁੱਲ ਤੇ ਗਏ ਆ ਤੇ ਵਿਛੜੀਏ ਕਿੱਦਾਂ ਮਾਰੇ ਵੱਲ ਨੂੰ ਕਹਿੰਦੇ ਆ ਸੱਚੇ ਪਾਤਸ਼ਾਹ ਜੀ ਹੰਸਾਂ ਦੀ ਡਾਰ ਵਿੱਚ ਬੈਠੇ ਹੋਏ ਅਸੀਂ ਹੰਸ ਸਾਂ ਆ ਗੁਰਸਿੱਖ ਹੰਸ ਬੈਠੇ ਨੇ ਨਾ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹੰਸਾਂ ਦੀ ਡਾਰ ਵਿੱਚ ਬੈਠੇ ਅਸੀਂ ਹੰਸ ਸਾਂ ਡੰਗਰਾਂ ਵਿੱਚ ਰਲ ਕੇ ਅਸੀਂ ਡੰਗਰ ਹੋ ਗਏ ਮਿੱਟੀ ਵਿੱਚ ਰਲ ਕੇ ਅਸੀਂ ਮਿੱਟੀ ਹੋ ਗਏ ਜਿਹੜੇ ਡੰਗਰਾਂ ਨਾਲ ਵਾਹੀ ਕਰਦੇ ਉਹ ਬੁਰੇ ਨਹੀਂ ਇਹ ਸਾਡਾ ਜ਼ਿਮੀਂਦਾਰਾਂ ਦਾ ਇੱਕ ਕਹਿਣ ਦਾ ਕਥਨ ਦਾ ਤਰੀਕਾ ਵਾ ਭਈ ਵਾਹੀ ਤਾਂ ਹੁੰਦੀ ਆ ਜਦੋਂ ਡੰਗਰਾਂ ਨਾਲ ਡੰਗਰ ਹੋ ਜਾਓ ਤੇ ਮਿੱਟੀ ਨਾਲ ਮਿੱਟੀ ਹੋ ਜਾਓ ਉਹਨੇ ਕਿਹਾ ਮਹਾਰਾਜ ਜੀ ਹੰਸਾਂ ਨਾਲ ਰਲ ਕੇ ਹੰਸ ਸਾਂ ਡੰਗਰਾਂ ਨਾਲ ਰਲ ਕੇ ਡੰਗਰ ਹੋ ਗਏ ਮੇਰਾ ਗੁਨਾਹ ਨਾ ਵਿਚਾਰੋ ਕਿਰਪਾ ਕਰਕੇ ਮੈਨੂੰ ਉਸੇ ਹੰਸਾਂ ਦੀ ਡਾਰ ਵਿੱਚ ਰਲਾ ਲਓ ਜਿਨ੍ਹਾਂ ਬਾਰੇ ਲਿਖਿਆ ਹੋਇਆ

ਖਾਣਾ, ਉਹੋ ਹੀ ਖੁਰਾਕ ਮੈਨੂੰ ਦਿਓ। ਜਦੋਂ ਚਿੱਠੀ ਮਾਲਕ ਦੇ ਘਰ ਪਹੁੰਚੀ, ਬੜੀ ਬੇਬਲਤਾ ਦੇ ਨਾਲ ਅਰਦਾਸ ਲਿਖੀ, ਮਹਾਰਾਜ ਤੇ ਸਦਾ ਹੀ ਦਿਆਲੂ ਨੇ, ਗੁਣਾਹ ਨਹੀਂ ਵੇਖਦੇ। ਇੱਕ ਵਾਰੀ ਕੋਈ ਹੱਥ ਜੋੜ ਕੇ ਆਖੇ ਮੈਂ ਭੁੱਲ ਗਿਆ ਸਾਂ, ਮਹਾਰਾਜ ਉਸੇ ਵੇਲੇ ਕੀ ਕਰਦੇ ਨੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗਿਆ ਮਾਰਗ ਪਾਵੈ। ਮਹਾਰਾਜ ਨੇ ਸੁਨਾ ਘਲਾਇਆ ਆ ਜਾ। ਜਦੋਂ ਭਾਈ ਆਸਾ ਸਿੰਘ ਜੀ ਆਏ, ਦੌੜ ਕੇ ਮਹਾਰਾਜ ਦੇ ਚਰਨਾਂ ਤੇ ਢਹਿ ਕੇ ਆਖਿਆ, ਮਹਾਰਾਜ ਜੀ ਮੇਰੇ ਗੁਨਾਹ ਨਾ ਵਿਚਾਰਿਓ। ਮਹਾਰਾਜ ਨੇ ਆਖਿਆ, ਕਾਲ ਪੁਰਖ ਬੜੇ ਦਿਆਲੂ ਨੇ, ਦੀਨ ਦਿਆਲ, ਦਇਆ ਨਿਤ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਗਲਤੀਆਂ ਤੇ ਸਾਰਿਆਂ ਦੀਆਂ ਮਾਲਕ ਨੂੰ ਪਤਾ ਹੈ, ਪਰ ਜਿਹੜਾ ਹੱਥ ਜੋੜ ਕੇ ਚਰਨੀ ਪੈਂਦਾ ਵੀ ਮੈਂ ਮੁੜ ਕੇ ਗਲਤੀ ਨਹੀਂ ਕਰਦਾ, ਮਹਾਰਾਜ ਉਹਦਾ ਪੜਦਾ ਢੱਕ ਲੈਂਦੇ ਨੇ। ਆ ਜਾ। ਜਦੋਂ ਆ ਗਏ ਤੇ ਦੁੱਖ ਦਾ ਅੰਤ ਹੋ ਗਿਆ। ਕਹਿਣ ਤੋਂ ਭਾਵ ਵਿਛੜੇ ਸਾਰੇ ਆ, ਜਿਹੜੇ ਇਸ ਵਿਛੋੜੇ ਨੂੰ ਖਤਮ ਕਰਕੇ ਗੁਰੂ ਨਾਲ ਜੁੜ ਜਾਂਦੇ ਨੇ, ਪਰਮੇਸ਼ਰ ਨਾਲ ਜੁੜ, ਉਹਨਾਂ ਦੇ ਦੁੱਖਾਂ ਦਾ ਅੰਤ ਹੋ ਜਾਂਦਾ। ਪਰ ਜਿਹੜੇ ਵਿਛੜੇ ਵੀ ਰਹਿਣ, ਸਾਰੀ ਜ਼ਿੰਦਗੀ ਪਰਵਾਹ ਨਾ ਕਰਨ, ਉਹਨਾਂ ਦੇ ਦੁੱਖ ਨਹੀਂ ਮੁੱਕਦੇ, ਉਹਨਾਂ ਦੇ ਪੱਲੇ ਰਹਿੰਦਾ ਪਛਤਾਵਾ, ਤੇ ਪਛਤਾਵੇ ਦੇ ਵਿੱਚ ਕੇਵਲ ਦੁੱਖ ਹੀ ਦੁੱਖ ਹੈ, ਸੁੱਖ ਨਹੀਂ ਨਿਕਲ ਸਕਦਾ। ਹੁਣ ਕਿੰਨੇ ਲੋਕ ਨੇ ਜਿਹੜੇ ਪਰਵਾਹ ਨਹੀਂ ਕਰਦੇ, ਕੋਈ ਲੋੜ ਨਹੀਂ ਵੇਖੀ ਜਾਊਗੀ, ਅਜੇ ਬੜਾ ਸਮਾਂ ਪਿਆ। ਸਿੱਖ ਪੰਥ ਵਿੱਚ ਇੱਦਾਂ ਦੇ ਗੁਰਮੁਖ ਹੈ ਨੇ ਭਾਈ ਪਿਆਰੇ ਪ੍ਰੇਮੀ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਿਤਨੇਮ ਨਹੀਂ ਸ਼ੁਰੂ ਕੀਤਾ, ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ, ਉਹ ਸਮਾਂ ਉਡੀਕਦੇ ਆ। ਕੋਈ ਗੱਲ ਨਹੀਂ, ਬੜੀ ਉਮਰ ਪਈ ਹੋਈ ਆ, ਬੜੀ ਉਮਰ ਪਈ ਹੋਈ ਆ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਉਚਾਰਿਆ ਨਾ, ਦੁਨੀਆਂ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਮਮ ਸਰ ਮੋਏ ਇਜ਼ਰਾਇਲ ਗ੍ਰਿਫ ਤੇ ਦਿਲ ਹੇਚ ਨਾ ਜਾਨੀ, ਮੌਤ ਸਿਰ ਤੇ ਆ, ਪਤਾ ਕੋਈ ਨੀ ਕਿਹੜੇ ਵੇਲੇ ਮੌਤ ਵਰਤ ਜਾਵੇ, ਜਿੱਦਣ ਮੰਜੀ ਤੇ ਪੈ ਗਏ ਜਾਂ ਚੜਾਈ ਕਰ ਗਏ ਫਿਰ ਤੇ ਪਛਤਾਵਾ ਹੀ ਆ, ਫਿਰ ਕਰਨ ਨੂੰ ਸਮਾਂ ਕੁਛ ਨਹੀਂ ਹੋਣਾ। ਮੌਲਵੀ ਨੇ ਕਿਹਾ ਸੀ, ਮੌਲਵੀ ਕੁਤਬਦੀਨ ਨੇ, ਨਾਨਕ ਜੀ ਮੌਤ ਦੀ ਗੱਲ ਕਰਨ ਦੀ ਅਜੇ ਲੋੜ ਨਹੀਂ, ਨਾਮ ਦੀ ਗੱਲ ਕਰਨ ਦੀ ਵੀ ਅਜੇ ਲੋੜ ਨਹੀਂ, ਅਜੇ ਤੇ ਬਹੁਤ ਸਮਾਂ ਪਿਆ ਹੋਇਆ। ਮਹਾਰਾਜ ਆਖਿਆ, ਮੌਲਵੀ ਜੀ ਕਿੰਨਾ ਕੁ ਸਮਾਂ ਪਿਆ ਹੋਇਆ ਬੰਦੇ ਦੇ ਕੋਲ? ਉਹ ਆਂਦਾ, ਜੀ ਘੱਟੋ ਘੱਟ 100 ਸਾਲ ਤੇ ਹੈ ਨਾ। ਮਹਾਰਾਜ ਕਹਿੰਦੇ, ਮੰਨਿਆ ਤਾਂ ਨਹੀਂ ਜਾਂਦਾ ਵੀ 100 ਸਾਲ ਹੈ, ਮੈਂ ਸੰਖੇਪ ਵਿੱਚ ਹੀ ਕਰ, ਮੰਨਿਆ ਤਾਂ ਨਹੀਂ ਜਾਂਦਾ, ਪਰ ਮੰਨ ਲਓ ਵੀ ਇੱਕ ਬੰਦੇ ਕੋਲ 100 ਸਾਲ ਹੈ, ਜੇ ਉਹਦੇ ਕੋਲ ਗੁਰੂ ਕੀ ਮੱਤ ਨਹੀਂ ਤੇ ਉਹ 100 ਸਾਲ ਦੁਨੀਆਂ ਤੇ ਕਿੱਦਾਂ ਬਤੀਤ ਕਰਕੇ ਚੁੱਲ ਜਾਂਦਾ ਖਾਲੀ ਹੱਥ, ਮੈਂ ਤੁਹਾਨੂੰ ਦੱਸਣਾ। ਸੁਣੋ, ਆਖਿਆ ਜੀ ਦੱਸੋ। ਮਹਾਰਾਜ ਕਿਹਾ, ਕਾਗਜ਼ ਕਲਮ ਫੜਾਇਆ, ਲਿਖੋ 100। ਉਹਨੇ 100 ਲਿਖਿਆ। ਉਮਰਾਂ ਕਿੱਦਾਂ ਲੰਘਦੀਆਂ ਜਾ ਰਹੀਆਂ ਨੇ, ਕਿੱਦਾਂ ਫਿਰ ਪਛਤਾਵੇ ਪੱਲੇ ਰਹਿ ਜਾਂਦੇ ਆ। ਮਹਾਰਾਜ ਕਿਹਾ, ਇਹ ਗੱਲ ਦੱਸੋ, 4 ਪੈਰ ਦਿਨ ਤੇ 4 ਪੈਰ ਰਾਤ। ਕਹਿੰਦਾ, ਜੀ ਠੀਕ। ਦਿਨੇ ਲੋਕੀ ਕਿਰਤ ਵਿਹਾਰ ਕਰਦੇ ਆ ਤੇ ਰਾਤ ਨੂੰ ਸੌ ਕੇ ਬਤੀਤ ਕਰ ਦਿੰਦੇ ਆ। ਕਹਿੰਦੇ, ਜੀ ਬਿਲਕੁਲ। ਤੇ ਮਹਾਰਾਜ ਕਹਿੰਦੇ ਨੇ, ਜਿਸ ਬੰਦੇ ਕੋਲ 100 ਸਾਲ ਉਮਰ ਆ, ਉਹਦੇ ਵਿੱਚੋਂ 50 ਸਾਲ ਜਾਗਿਆ ਤੇ 50 ਸਾਲ ਤੇ ਉਹਨੇ ਸੌ ਕੇ ਬਤੀਤ ਕਰਤੇ। ਕਹਿੰਦਾ, ਜੀ ਬਿਲਕੁਲ। ਤੇ ਮਹਾਰਾਜ ਕਹਿੰਦੇ ਨੇ, ਜਿਹੜਾ ਬੰਦਾ ਸੁੱਤਾ ਹੋਇਆ, ਸੁੱਤਾ ਤੇ ਮਰਿਆ ਬਰਾਬਰ ਵਾ, ਸੁੱਤਾ ਬੰਦਾ ਸੇਵਾ ਨਹੀਂ ਕਰਦਾ, ਨਾਮ ਨਹੀਂ ਜਪ ਸਕਦਾ, ਉਹ ਤੇ ਗੁਰਮੁਖ ਆ, ਜਿਹਨੂੰ ਆਖਿਆ ਵੀ ਕਿਆ ਸਮਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਰਾਤੀ ਸੋਧਰ ਪੜ ਕੇ ਸੋਹਲਾ ਸਾਹਿਬ ਪੜ ਕੇ ਘੜੀ ਨਾਮ ਜਪ ਕੇ ਸੁੱਤੇ ਨੇ, ਉਹਨਾਂ ਦਾ ਰਾਤ ਨੂੰ ਵੀ ਨਾਮ ਚੱਲਦਾ, ਉੱਠਦਿਆਂ ਤੱਕ ਉਹਨਾਂ ਦੇ ਅੰਦਰ ਨਾਮ ਦੀਆਂ ਗੂੰਜਾਂ ਪੈਂਦੀਆਂ ਰਹਿੰਦੀਆਂ, ਪਰ ਇਹ ਦਾਤ ਸਾਰਿਆਂ ਕੋਲ ਨਹੀਂ ਹੁੰਦੀ, ਲੋਕੀ ਸੌਂ ਕੇ ਬਤੀਤ ਕਰਦੇ ਆ। ਮਹਾਰਾਜ ਕਹਿੰਦੇ ਨੇ, ਅੱਧੀ ਉਮਰ ਬੰਦਾ ਜਾਗਿਆ ਤੇ ਅੱਧੀ ਉਮਰ ਬੰਦਾ ਸੌਂ ਗਿਆ, ਤੇ ਮਗਰ 50 ਸਾਲ ਤੇ ਸੁੱਤਿਆਂ ਨੰਗੇ। ਆਂਦਾ, ਜੀ ਨੰਗੇ। ਮਹਾਰਾਜ ਕਹਿੰਦੇ, ਇਹ ਤੇ ਨਖੇਧ ਉਮਰ ਆ, ਕੱਢੋ ਬਾਹਰ। ਘਟਾ ਦਿੱਤੀ, ਕਿੰਨੀ ਬਚੀ ਮਗਰ? ਆਂਦਾ, ਜੀ 50 ਸਾਲ। ਮਹਾਰਾਜ ਕਹਿੰਦੇ, ਸੁਣ ਇਸ 50 ਸਾਲ ਉਮਰ ਦਾ ਹਾਲ। 15 ਬਰਖ ਤੀਕ ਅਨਜਾਨਾ, ਬਾਲਪੁਣੇ ਮੈਂ ਕੀਨ ਬਿਹਾਨਾ। ਜਦੋਂ ਕਿਸੇ ਦੇ ਘਰ ਧੀ ਪੁੱਤ ਹੋਵੇ ਤੇ 15 ਸਾਲ ਤੱਕ ਦਾ ਕਿਸੇ ਦਾ ਧੀ ਪੁੱਤ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਾ ਜਪੇ, 15 ਸਾਲ ਦੀ ਉਮਰ ਤੱਕ ਕੋਈ ਚੌਂਕੜਾ ਨਾ ਮਾਰੇ, ਤੇ ਲੋਕੀ ਮਾਫ਼ੀ ਦੇ ਦਿੰਦੇ ਆ ਵੀ ਕੋਈ ਗੱਲ ਨਹੀਂ, ਅਜੇ ਬੱਚਾ ਵਾ, ਵੱਡਾ ਹੋ ਕੇ ਕਰ ਲੇਗਾ, ਹੁਣ ਇਹਨੂੰ ਕੀ ਕਹੀਏ? ਪਰ ਮਹਾਰਾਜ ਕਹਿੰਦੇ ਨੇ, ਜਿਹੜੀ 15 ਸਾਲ ਬਚਪਨ ਦੀ ਉਮਰ ਆ ਮੌਲਵੀ ਜੀ, ਘਟਣੀ ਤੇ ਉਸੇ ਉਮਰ ਵਿੱਚੋਂ ਹੀ ਆ ਨਾ, ਜਿਹੜੀ 100 ਸਾਲ ਦਰਗਾਹ ਵਿੱਚੋਂ ਲਿਖਾ ਕੇ ਲਿਆਇਆ, ਕੋਈ ਬਚਪਨ ਦੀ ਵੱਖਰੀ ਥੋੜੀ ਮਿਲਣੀ ਆ। ਕਹਿੰਦਾ, ਜੀ ਉਸੇ ਵਿੱਚੋਂ। ਮਹਾਰਾਜ ਕਹਿੰਦੇ, ਇਹ ਤੇ ਬੱਚੇ ਖਾ ਪੀ ਕੇ ਸੌਂ ਕੇ ਉਮਰਾਂ ਬਤੀਤ ਕਰ ਦਿੰਦੇ ਨੇ, ਇਹਦੇ ਵਿੱਚ ਨਾਮ ਨਹੀਂ ਜਪਿਆ ਜਾਂਦਾ, ਇਹਨੂੰ ਘਟਾ ਦਿਓ। ਘਟਾ ਦਿੱਤੀ, ਮਗਰ ਕਿੰਨੀ ਬਚੀ? ਮੌਲਵੀ ਜੀ ਕਹਿੰਦੇ ਆ, ਜੀ ਮਗਰ ਬਚੀ 35 ਸਾਲ। ਮਹਾਰਾਜ ਕਹਿੰਦੇ ਨੇ, 35 ਦੇ ਵਿੱਚੋਂ 15 ਸਾਲ ਜਵਾਨੀ ਦੀ ਉਮਰ,
जवानी की उम्र वह होंगी है जदों जवानी आती है फिर जवानी के फुरने जवानी दिया तरंगा जवानी दिया वाशनावां वो पूरियां करता रहिंदा बंदा ना सौण दे टाइम दा पता ते ना अमृत वेले उठण दे टाइम दा पता। महाराज दी एक विचार है जिन्हों रात नू समय नाल सौण दा पता लग गया वह अमृत वेले भी उठ जाएगा क्योंकि नींद का भी तो एक समा ना जिहड़ा बारह एक बजे तक सुता नहीं वह अमृत वेले नहीं उठ सकता। महाराज कहा जां ते कम धंधे विच खप खप के ते जां शरीर दियां वासनावां पूरियां कर करके पंद्रह साल जवानी दे लंघ जांदे आ पता ही नहीं लगता जवानी केड़े वेले आई ते केड़े वेले गई इहदे विच बंदे दा मन नहीं टिकदा। यह भी नहीं उम्र काहे कम दी कढ दो इहनूं भी बाहर कोई विरला गुरमुख आऊगा। मस्कीन साहब क्या करदे सी इसे स्थान ते बह के जिन्हां दे बच्चे अज बाणी पढ़ रहे ने जेड़े जवानी विच नितनेम कर रहे ने अमृत वेले चौंकड़ा मार के बैठे होए ओ इस कलयुग दे समय दे ध्रुव प्रहलाद ने धन भाग उन्हां मावां दे जिन्हां दे घर इहो जे धीआं पुत्तां ने जन्म लिया जिहड़े संगत विच जवानी च चौंकड़ा मार के बैठे होए। सारिआं कोले गल्लां नहीं हुंदीआं जवानी दीआं होर बड़ा कुछ फुरने तरंगा कढो बाहर इह वी कढ दित्ती। बारे कहिंदे मगर किन्नी बची आंदा जी 20 साल। बारे कहिंदे ने 20 साल पता किहड़ी आ 80 सालां तों बंदा जदों टप जांदा 80 बरखन तेजो बदै सरवणी सुने ना लोचन सुझै जदों बंदा हुंदा बुढ़ा। मारे कहिंदे ने ना ते उहनूं कंदां विचों सुणदा ना उहनूं अखां विचों देखदा ते बहुतिआं दा हिसाब आ जदों शरीर तंदुरुस्त आ उदों संगत विच आए नहीं वेले होवांगे ते जावांगे वेले होवांगे ते जावांगे ते समय ने ऐसा वेला करके बिठाता भी हुण उह बजुर्ग चौंकड़ी मारन जोगा भी नहीं रहा हुण उहदीआं अखां विचों नहीं देखदा। हुण हालात की ने घर विच मंजी ते बैठे जिन्हां जवानी वेले नजर नूं सही नहीं वरत्या। मेरी दादी मां जी क्या करदे सी सियाणियां दे कथन ने उन्होंने मैनूं कहना पैसा गंठ बाणी कंठ। उन्हां कहना पुत पैसा ओ जिहड़ा तेरी जेब विच आ भावें अपने किसे नूं वरतण वास्ते पैसे दित्ते आ समें नाल नहीं मिलदे।

0: ਕੀ।
1: ਵਾਹਿਗੁਰੂ।
0: ਤਪ ਤਪ ਲੋਹੇ ਲੋਹੇ ਹਾਥ ਮਰੋਰਾ।
1: ਸੂਹੀ ਰਾਗ ਦੇ ਅੰਦਰ ਸੇਖ ਫਰੀਦ ਸਾਹਿਬ ਜੀ ਦੇ ਇਹ ਅੰਮ੍ਰਿਤ ਬੋਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਨੇ। ਤਪ ਤਪ ਲੋਹੇ ਲੋਹੇ ਹਾਥ ਮਰੋਰੋ, ਜਿਹੜੀ ਵਿਛੜੀ ਹੋਈ ਰੂਹ ਆ, ਸਮਾਂ ਲੰਘ ਗਿਆ, ਪੱਲੇ ਕੱਖ ਨੀ, ਹੁਣ ਤੇ ਹਿਰਦਾ ਤਪਦਾ ਹੈ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਹੁਣ ਤੇ ਹੱਥ ਮਲਦੀ ਰਹਿ ਗਈ, ਜਿਹਦੇ ਪੱਲੇ ਕੱਖ ਨਾ ਹੋਵੇ, ਲੋਕੀ ਕਹਿੰਦੇ ਹੱਥ ਮਲਦਾ ਰਹਿ ਗਿਆ, ਪੱਲੇ ਕੱਖ ਨੀ ਪਿਆ, ਉਮਰ ਲੰਘ ਗਈ ਤੇਰੇ ਤੋਂ ਵਿਛੜੇ ਦੀ।
0: ਬਾਬਲ ਹੋਈ ਸੋ ਸ਼ਹ ਲੋਰਾ।
1: ਸਮੇਂ ਨੂੰ ਨਹੀਂ ਸੰਭਾਲਿਆ ਤੇ ਹੁਣ ਸਮਾਂ ਲੰਘਾ ਕੇ ਮੈਂ ਝੱਲਿਆ ਵਾਂਗੂ ਟੱਕਰਾਂ ਮਾਰਦੀ ਫਿਰਦੀ ਆਂ, ਵੀ ਕਿਤੇ ਰੱਬ ਮਿਲੇ, ਕਿਤੇ ਪਰਮਾਤਮਾ ਦੀ ਬੰਦਗੀ ਹੋ ਜਾਵੇ।
0: ਤੈ ਸਹਿ ਮਨ ਮਹਿ ਕੀਆ ਰੋਸ।
1: ਇਹ ਜੋ ਮੈਨੂੰ ਹੁਣ ਦੁੱਖ ਆਣ ਪੈ ਗਿਆ ਹੈ, ਝੋਰਾ ਚਿੰਤਾ, ਮਰ ਕੇ ਅੱਗੇ ਪਤਾ ਨੀ ਕੀ ਹੋਏਗਾ ਮੇਰੇ ਨਾਲ, ਨਾਮ ਨੀ ਜਪਿਆ, ਪਤਾ ਨੀ ਜਮਾਂ ਦੇ ਜਮ ਕੀ ਕਰਨਗੇ, ਇਹ ਜਿਹੜਾ ਦੁੱਖ ਪੈ ਗਿਆ ਮਹਾਰਾਜ ਜੀ, ਇਹਦੀ ਮੈਂ ਹੀ ਜ਼ਿੰਮੇਵਾਰ ਵਾਂ, ਜਦੋਂ ਮੈਂ ਤੇਰਾ ਨਾਮ ਨੀ ਜਪਿਆ ਤੇ ਤੁਸੀਂ ਵੀ ਫਿਰ ਮੇਰੇ ਨਾਲ ਰੋਸ ਕੀਤਾ।
0: ਕੁਝ ਅਵਗਨ ਸਹਿ ਨਾਹੀ ਦੋਸ਼।
1: ਇਹ ਹੁਣ ਦੁੱਖਾਂ ਦਾ ਕਾਰਨ ਜਿਹੜਾ ਮੇਰੇ ਆਪਣੇ ਔਗਣਾ ਕਰਕੇ ਆ, ਤੁਹਾਡਾ ਕੋਈ ਦੋਸ਼ ਨਹੀਂ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਣਾ। ਜ਼ਿੰਦਗੀ ਚ ਕੋਈ ਦੁੱਖ ਪਵੇ, ਆਂਢੀਆਂ ਗਵਾਂਢੀਆਂ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਵੱਲ ਉਂਗਲ ਨਾ ਕਰ, ਫਲਾਣੇ ਕਰਕੇ ਮੁਸ਼ਕਲ ਪਈ ਆ, ਇਸ ਮੁਸ਼ਕਲ ਦਾ ਕਾਰਨ ਤੂੰ ਆਪੇ ਆ, ਕਿਉਂਕਿ ਤੂੰ ਨਹੀਂ ਜਪਿਆ ਸਤਨਾਮ।

0: ਰਹਿੰਦਿਆਂ ਵਾਹਿਗੁਰੂ ਅਕਾਲ ਪੁਰਖ ਜੀ, ਮੈਂ ਤੁਹਾਡੇ ਬਚਨਾਂ ਦੀ ਕਦਰ ਨਹੀਂ ਪਾਈ। ਤੁਸੀਂ ਤੇ ਆਵਾਜ਼ਾਂ ਮਾਰਦੇ ਰਹੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਰੋਜ਼ ਆਵਾਜ਼ਾਂ ਆਉਂਦੀਆਂ ਸੀ, ਪਰ ਮੈਂ ਇਹਨਾਂ ਆਵਾਜ਼ਾਂ ਦੀ ਕਦਰ ਨਹੀਂ ਕੀਤੀ।
1: ਜੋਬਨ ਖੋਏ ਪਾਛੈ ਪਛਤਾਨੀ,
0: ਹੁਣ ਸਮਾਂ ਲੰਘ ਗਿਆ, ਹੁਣ ਤੇ ਮੈਂ ਪਛਤਾ ਰਹੀ ਹਾਂ ਵੀ ਅੰਤ ਸਦੋਂ ਮੇਰਾ ਹੋ ਗਿਆ ਤੇ ਮੇਰੇ ਨਾਲ ਕਿਹੜੇ ਭਾਵ ਵੇਗੇਗੀ, ਕਿਆ ਜਾਣਾ ਕਿ ਵੀ ਮਰੇਗੇ ਕੈਸਾ ਮਰਨਾ ਹੋਏ, ਹੁਣ ਪਤਾ ਨੀ ਮੇਰਾ ਅੰਤ ਕਿਵੇਂ ਹੋਵੇ।
1: ਕਾਲੀ ਕੋਇਲ ਤੂੰ ਕਿਤ ਗੁਣ ਕਾਲੀ,
0: ਕੋਇਲ ਨੂੰ ਪੁੱਛ ਰਹੇ ਆ ਕਿ ਮੈਂ ਤੇ ਆਪਣੇ ਕਰਮਾਂ ਦੀ ਮਾਰੀ ਹੋਈ ਆ, ਹੌਕੇ ਮਾਰਦੀ ਆ, ਤੂੰ ਕਿਹੜੀ ਗੱਲੋਂ ਕਾਲੀ ਹੋ ਗਈ ਆ, ਤੇਰਾ ਰੰਗ ਕਾਲਾ ਕਿਉਂ, ਕਿਵੇਂ ਸੜ ਗਈ ਤੂੰ ਆਪ।
1: ਆਪਣੇ ਪ੍ਰੀਤਮ ਕੇ ਹਉ ਬਿਰਹ ਜਾਲੀ,
0: ਕੋਇਲ ਨੇ ਵੀ ਇਹੋ ਜਵਾਬ ਦਿੱਤਾ ਵੀ ਭੈਣਾ ਤੂੰ ਵੀ ਵਿਛੜ ਕੇ ਦੁਖੀ ਆ ਤੇ ਮੈਂ ਵੀ ਆਪਣੇ ਮਾਲਕ ਤੋਂ ਵਿਛੜ ਗਈ ਆ, ਵਿਛੋੜੇ ਨੇ ਸਾੜ ਕੇ ਮੈਨੂੰ ਕਾਲਿਆਂ ਕਰ ਦਿੱਤਾ ਹੈ, ਇਹ ਵਿਛੋੜਾ ਬਹੁਤ ਬੁਰਾ ਹੈ ਜੀ।
1: ਬਿਰਹਿ ਬਿਹੂਨ ਕਤ ਹੈ ਸੁਖ ਪਾਏ,
0: ਫਰੀਦ ਸਾਹਿਬ ਜੀ ਕਹਿੰਦੇ ਬਿਲਕੁਲ ਠੀਕ, ਜਿਹੜਾ ਆਪਣੇ ਮਾਲਕ ਨਾਲੋਂ ਵਿਛੜ ਜਾਏ ਕਦੀ ਉਹਨੂੰ ਵੀ ਸੁਖ ਮਿਲਿਆ, ਮਾਲਕ ਨਾਲੋਂ ਵਿਛੜੀਆਂ ਹੋਈਆਂ ਰੂਹਾਂ ਸਦਾ ਦੁਖੀ ਰਹਿੰਦੀਆਂ ਨੇ, ਕਦੀ ਸੁਖੀ ਨਹੀਂ ਹੋ ਸਕਦੀਆਂ।
1: ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ,
0: ਹਾਂ ਜੇ ਕਿਤੇ ਮਹਾਰਾਜ ਕਿਰਪਾਲੂ ਹੋ ਜਾਣ, ਅਕਾਲ ਪੁਰਖ ਜੀ ਦਇਆ ਕਰਨ ਤੇ ਉਹ ਬਾਹ ਫੜ ਕੇ ਮਿਲਾ ਲੈਣ, ਇਹ ਇੱਕ ਰਮਜ ਆ। ਕਿੰਨਾ ਨੂੰ ਮਿਲਾਉਂਦੇ ਆ, ਇਹ ਨਹੀਂ ਵੀ ਮਾਲਕ ਕਿਸੇ ਨੂੰ ਮਿਲਾਉਣਾ ਚਾਹੁੰਦੇ ਆ ਤੇ ਕਿਸੇ ਨੂੰ ਨਹੀਂ, ਇਹ ਹੁਣ ਰਮਜ ਖੁੱਲੇਗੀ ਕਿ ਮਹਾਰਾਜ ਕਿੰਨਾ ਨੂੰ ਮਿਲਾਉਂਦੇ ਆ, ਫਿਰ ਕਿੰਨਾ ਤੇ ਕਿਰਪਾਲੂ ਹੁੰਦੇ ਆ। ਸਰਵਣ ਕਰੋ ਜੀ।
1: ਵਿਦਣ ਖੂਹੀ ਮੁੰਦ ਅਕੇਲੀ,
0: ਉਹਨਾਂ ਨੂੰ ਮਹਾਰਾਜ ਤਰਸ ਕਰਕੇ ਬਾਹ ਫੜ ਕੇ ਮਿਲਾ ਲੈਂਦੇ ਨੇ, ਜਿਹੜੇ ਕਹਿੰਦੇ ਨੇ ਮਾਲਕਾ ਮੈਂ ਜਗਤ ਦੀ ਇਸ ਭਿਆਨਕ ਖੂਹੀ ਵਿੱਚ ਡਿੱਗ ਪਈ ਆ ਤੇ ਮੈਂ ਕੱਲੀ ਆ, ਮੇਰਾ ਕੋਈ ਆਸਰਾ ਨਹੀਂ, ਮੈਂ ਵੇਖਿਆ ਜਿਨ੍ਹਾਂ ਦੇ ਮਗਰ ਮੈਂ ਤੁਰੀ ਫਿਰਦੀ ਰਹੀ ਉਹਨਾਂ ਵਿੱਚ ਤੇ ਕੋਈ ਵੀ ਮੇਰਾ ਸਾਥੀ ਨਹੀਂ, ਹੁਣ ਸਗਲ ਦੁਆਰ ਕਉ ਛੱਡ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ, ਤੁਹਾਰ ਤੁਹਾਡੇ ਚਰਨੀ ਪੈ ਗਈ ਆ, ਮੈਨੂੰ ਜੋੜ ਲਓ, ਜਿਹੜਾ ਤਰਲਾ ਕਰੇਗਾ ਉਹਦੇ ਤੇ ਮਹਾਰਾਜ ਤਰਸ ਕਰ ਲੈਣਗੇ।
1: ਨਾ ਕੋ ਸਾਥੀ ਨਾ ਕੋ ਬੇਲੀ,
0: ਮੈਨੂੰ ਪਤਾ ਲੱਗ ਗਿਆ ਇਸ ਦੁਨੀਆਂ ਦੇ ਵਿੱਚ ਮੇਰਾ ਕੋਈ ਸਾਥੀ ਨਹੀਂ, ਜਦੋਂ ਮੈਂ ਮਰ ਗਿਆ ਮੇਰੇ ਨਾਲ ਕਿਸੇ ਨੇ ਨਹੀਂ ਜਾਣਾ, ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਜਿਹੜੇ ਟੱਬਰ ਪਿੱਛੇ ਲੱਗੇ ਰਹੇ ਮਨ ਉਹਾ ਨਾਮ ਤੇਰੇ ਸੰਗ ਸਹਾਈ, ਦੁਨੀਆਂ ਵਿੱਚੋਂ ਮੇਰਾ ਕੋਈ ਬੇਲੀ ਨਹੀਂ ਇੱਥੇ,
1: ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ।
0: ਜਦੋਂ ਫਿਰ ਤਰਸ ਇਹ ਅਰਦਾਸ ਕੀਤੀ ਤੇ ਉਹਨਾਂ ਨੇ ਕਿਰਪਾ ਕਰ ਲਈ, ਉਸੇ ਵੇਲੇ ਤਰਸ ਆ ਗਿਆ ਵੀ ਆ ਫਿਰ ਜੇ ਤੂੰ ਅਰਦਾਸ ਕਰਨ ਆਇਆ ਤੇ ਇਸ ਸੰਗਤ ਵਿੱਚ ਬਹਿ, ਸੰਗਤ ਵਿੱਚ ਬੈਠ ਕੇ ਤੇਰੇ ਔਗਣ ਬਖਸ਼ੇ ਜਾਣਗੇ।
1: ਜਾ ਫਿਰ ਦੇਖਾ ਤਾਂ ਮੇਰਾ ਅੱਲੋਹ ਬੇਲੀ,
0: ਸੰਗਤ ਕਰਦਿਆਂ ਭਰਮ ਭੁਲੇਖੇ ਨਿਕਲ ਗਏ, ਅੱਗੇ ਮੈਂ ਕਹਿੰਦਾ ਸਾਂ ਫਲਾਣਾ ਮੇਰਾ ਰਿਸ਼ਤੇਦਾਰ ਦੁੱਖ ਪਊਗਾ ਤੇ ਫਲਾਣਾ ਮੇਰਾ ਸੱਜਣ ਮੇਰੇ ਆਖੇ ਲੱਗੂਗਾ, ਨਹੀਂ ਇੱਥੇ ਭੁਲੇਖੇ ਕੱਢੇ ਨੇ ਮਾਰੇ। ਕਹਿੰਦੇ ਨੇ ਇੱਕ ਸੱਜਣ ਸਭ ਸੱਜਣ, ਜੇ ਤੇ ਗੁਰੂ ਤੇਰੇ ਵੱਲ ਵਾ ਤੇ ਤੇਰੇ ਭੈਣ ਭਰਾ ਰਿਸ਼ਤੇਦਾਰ ਤੇਰਾ ਸਾਥ ਦੇਣਗੇ, ਜੇ ਗੁਰੂ ਦੀ ਤੇਰੇ ਤੇ ਮਿਹਰ ਦੀ ਨਜ਼ਰ ਨਹੀਂ ਤੇ ਸੌ ਰਿਸ਼ਤੇਦਾਰ ਵੀ ਤੇਰੇ ਲਾਗੇ ਬੈਠਾ ਹੋਵੇ, ਦੁੱਖ ਪਊ ਤੇ ਸੌ ਦਾ ਸੌ ਹੀ ਮੂੰਹ ਪਰਾਂ ਨੂੰ ਕਰ ਲੂਗਾ, ਕੋਈ ਕਿਸੇ ਦੀ ਬਾਂਹ ਨਹੀਂ ਫੜਦਾ। ਗੁਰੂ ਜਿਨ੍ਹਾਂ ਦੇ ਵੱਲ ਹੋਵੇ ਉਹ ਹੀ ਅੱਗੇ ਹੁੰਦੇ ਨੇ, ਸੰਗਤ ਵਿੱਚ ਆਣ ਕੇ ਭੁਲੇਖਾ ਨਿਕਲ ਗਿਆ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ, ਮਾਲਕ ਹੀ ਮੇਰਾ ਬੇਲੀ ਹੈ ਅਸਲੀ।
1: ਵਾਟ ਹਮਾਰੀ ਖਰੀ ਉਡੀਣੀ,
0: ਮਹਾਰਾਜ ਹੁਣ ਦੱਸ ਰਹੇ ਨੇ, ਇਸ ਕਰਕੇ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਆ ਜਿਹੜਾ ਜ਼ਿੰਦਗੀ ਦਾ ਸਫ਼ਰ ਆ ਨਾ ਸਾਡਾ, ਇਹ ਬਹੁਤ ਵਿਖੜਾ ਪੈਂਡਾ ਵਾ, ਇਹ ਕੋਈ ਐਵੇਂ ਇੰਨਾ ਸਸਤੇ ਚ ਗੱਲ ਨਹੀਂ ਲੈ ਲੈਣੀ ਚਾਹੀਦੀ ਵੀ ਇੱਥੇ ਖਾਣ ਪੀਣ ਮੌਜਾਂ ਮਾਨਣ ਆਏ ਹੋਏ ਆ, ਇਹ ਬੜਾ ਵਿਖੜਾ ਪੈਂਡਾ ਹੈ ਜੀ।
1: ਉਹ ਤਿੱਖੀ ਬਹੁਤ ਪੈਣੀ,
0: ਇਹ ਤੇ ਇਸ ਤਰ੍ਹਾਂ ਵਾ ਜਿੱਦਾਂ ਖੰਡੇ ਦੀ ਤਿੱਖੀ ਧਾਰ ਹੋਵੇ, ਉਹਦੇ ਉੱਤੇ ਤੁਰਨਾ ਹੋਵੇ ਤੇ ਬੜੀ ਭੀੜੀ ਗਲੀ ਜਿਹਦੇ ਵਿੱਚੋਂ ਦੀ ਇੱਕ ਪੈਰ ਵੀ ਨਾ ਰੱਖਿਆ ਜਾਵੇ, ਉਹਦੇ ਵਿੱਚੋਂ ਦੀ ਲੰਘਣਾ ਹੈ ਜੀ।
1: ਉਸ ਉੱਪਰ ਹੈ ਮਾਰਗ ਮੇਰਾ,
0: ਇਹ ਮੇਰਾ ਮਾਰਗ ਆ, ਕੀ ਸਮਝਾਇਆ, ਇੱਥੇ ਪਲ ਪਲ ਗਲਤੀ ਕਰਨ ਦਾ ਡਰ ਹੈ, ਇੱਥੇ ਪਲ ਪਲ ਔਗਣਾਂ ਵਿੱਚ ਫਸਣ ਦਾ ਡਰ ਵਾ, ਜਿਹੜਾ ਡਰ ਕੇ ਰਹੇਗਾ ਉਹਦੀ ਬਾਂਹ ਗੁਰੂ ਸਾਹਿਬ ਜੀ ਫੜਨਗੇ, ਉਹ ਨਹੀਂ ਕਦੀ ਡਿੱਗੇਗਾ। ਤੇ ਜਿਨ੍ਹਾਂ ਨੇ ਗੁਰੂ ਕੋਲੋਂ ਬਾਂਹ ਛਡਾ ਕੇ ਤੁਰਨ ਦਾ ਯਤਨ ਕਰਨਗੇ, ਉਹਨਾਂ ਨੂੰ ਠੇਡੇ ਲੱਗਣਗੇ, ਪਲ ਪਲ ਗਲਤੀਆਂ ਕਰਨਗੇ, ਉਹਨਾਂ ਕੋਲੋਂ ਅੱਗੇ ਤੁਰਿਆ ਨਹੀਂ ਜਾਏਗਾ ਜੀ।
1: ਖੇਖ ਫਰੀਦਾ ਪੰਥ ਸਮਾਰ ਸਵੇਰਾ,
0: ਕੀ ਕਰੀਏ ਫਿਰ? ਫਰੀਦ ਸਾਹਿਬ ਜੀ ਜੁਗਤੀ ਦੱਸ ਕੇ ਕਹਿੰਦੇ ਨੇ, ਜੇ ਗੁਨਾਹਾਂ ਤੋਂ ਬਚਣਾ, ਠੋਕਰਾਂ ਤੋਂ ਬਚਣਾ, ਤੇ ਕੀ ਕਰੀਏ? ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਉੱਠ ਕੇ ਅੰਮ੍ਰਿਤ ਵੇਲੇ ਸਮੇਂ ਨੂੰ ਸੰਭਾਲ, ਝਾਲਾਂਗੇ ਉੱਠ ਨਾਮ ਜਪ, ਨਿਸਬਾਸੁਰ ਆਰਾਧ, ਕਾੜਾ ਤੁਝੇ ਨਾ ਵਿਆਪਈ, ਨਾਨਕ ਮਿਟੇ ਉਪਾਦ, ਜਿੰਨੇ ਤੇਰੇ ਦੁੱਖ ਟੈਨਸ਼ਨਾਂ ਪਰੇਸ਼ਾਨੀਆਂ ਪਈਆਂ ਹੋਈਆਂ, ਇਹ ਵਿਛੋੜੇ ਕਰਕੇ ਆ। ਨਾਮ ਦੁਆਰਾ ਸ਼ਬਦ ਦੁਆਰਾ ਗੁਰੂ ਨਾਲ ਜੁੜਦਾ ਤੇਰੇ ਦੁੱਖਾਂ ਦਾ ਨਾਸ ਹੋ ਜਾਏਗਾ, ਸੁੱਖ ਤੇਰੀ ਝੋਲੀ ਵਿੱਚ ਪੈ ਜਾਣਗੇ। ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਮਾਰੂ ਰਾਗ ਦੇ ਅੰਦਰ ਵਾਰ ਦੀ ਆਰੰਭਤਾ ਹੈ। ਆਓ, ਬਾਰਵੀਂ ਪੌੜੀ ਦੇ ਨਾਲ ਤਿੰਨ ਸਲੋਕ ਨੇ, ਇਹਨਾਂ ਦੀ ਵਿਚਾਰ ਅਗਲੇ ਰਹਿੰਦੇ ਸਮੇਂ

ਮਾਲਕ ਦੀ ਪ੍ਰਾਪਤੀ ਵਾਸਤੇ ਲੋਕੀ ਰੱਬ ਨੂੰ ਬਾਹਰ ਲੱਭਣ ਗਏ। ਪਰ ਇਹ ਕਹਿੰਦੇ ਨੇ ਲੋੜੀਂਦੋ ਹੱਬ ਜਾਏ, ਬਾਹਰ ਲੱਭਣ ਗਏ ਕਿਨੂੰ? ਉਹ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਜਿਹੜਾ ਕੁੱਲ ਸ੍ਰਿਸ਼ਟੀ ਦਾ ਮਾਲਕ ਹੈ। ਗਲਤ ਤਰੀਕੇ ਨਾਲ ਤੁਰ ਪਏ, ਖੋਜ ਸਹੀ ਸੀ ਪਰ ਦਿਸ਼ਾ ਗਲਤ ਸੀ, ਉਹ ਬਾਹਰੋਂ ਲੱਭਣ ਗਏ। ਜਿਹੜੇ ਵੀ ਬਾਹਰ ਲੱਭਣ ਗਏ, ਗੁਰੂ ਅਰਜਨ ਦੇਵ ਜੀ ਨੇ ਆਖਿਆ, ਮਾਰੇ ਕਹਿੰਦੇ ਸਭ ਕਿਛ ਧਰਮ ਹੈ, ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਪਲਾਹੀ। ਆ ਦੁਨੀਆਂ ਤੋਂ ਕੀ ਲੱਭਦੇ? ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ ਹੈ, ਕੀ ਐਵੇਂ ਝਾੜੀਆਂ ਲਤਾੜਦਾ ਫਿਰਦਾ, ਜੰਗਲਾਂ ਚ ਥੋੜਾ ਬੈਠਾ ਹੋਇਆ। ਉਹ ਇੱਕ ਗੁਰਮੁਖ ਪਿਆਰੇ ਮਹਾਂਪੁਰਖ ਏਦਾਂ ਵੀ ਅਰਥ ਕਰਦੇ ਸੀ ਵੀ ਵਣ ਕੰਡਾ ਮੋੜੇ, ਜਦੋਂ ਜੰਗਲ ਵਿੱਚ ਗਏ ਰੱਬ ਦਾ ਨਾਮ ਜਪਣ ਵਾਸਤੇ, ਜਿਹੜੇ ਲੋਕ ਪੈਰ ਵਿੱਚ ਕੰਡਾ ਚੁਭਿਆ ਤੇ ਕੰਡੇ ਨੇ ਚੁਭਣ ਦਾ ਮਤਲਬ ਇਸ਼ਾਰਾ ਕੀਤਾ ਵੀ ਇੱਧਰ ਰੱਬ ਨਹੀਂ ਹੋ, ਪਿਛਾਂਹ ਨੂੰ ਮੁੜ ਜਾ, ਕੰਡਿਆਂ ਨੇ ਵੀ ਰੋਕਿਆ, ਇਹ ਤੇਰਾ ਗਲਤ ਤਰੀਕਾ ਹੀ ਰੱਬ ਦੀ ਪ੍ਰਾਪਤੀ ਵਾਸਤੇ। ਉਹ ਬਾਹਰ ਥੋੜਾ ਵਾ, ਬਾਹਰ ਟੋਲੇ ਸੋ ਭਰਮ ਪਲਾਈ। ਪਰ ਬਹੁਤ ਜ਼ਿਆਦਾ ਲੋਕ ਰਹਿ ਗਏ ਨੇ ਬਾਹਰ ਲੱਭਦੇ ਰੱਬਦੇ, ਜਦੋਂ ਨਹੀਂ ਮਿਲਿਆ ਤੇ ਕਿੰਨੇ ਪੜ੍ਹੇ ਲਿਖੇ ਤੇ ਵਿਦਵਾਨ ਲੋਕ ਨਾਸਤਕ ਹੋ ਗਏ। ਉਹਨਾਂ ਨੇ ਕਿਹਾ ਰੱਬ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ, ਪਹਾੜ ਗਾਲੇ ਨੇ, ਜੰਗਲ ਗਾਲੇ ਨੇ, ਕੁੰਦਰਾਂ ਚ ਬਹਿ ਕੇ ਵੇਖ ਲਿਆ, ਉੱਥੇ ਰੱਬ ਹੈ ਨਹੀਂ। ਪਰ ਇਹ ਕਹਿੰਦੇ ਨੇ ਜਿਹੜੇ ਜਿਹੜੇ ਵੀ ਬਾਹਰ ਲੱਭਣ ਵਾਸਤੇ ਗਏ ਨਿਰੰਕਾਰ ਪਰਮੇਸ਼ਰ ਨੂੰ, ਉਹ ਭਟਕਣਾ ਵਿੱਚ ਹੀ ਪਏ।

ਬਾਹਰ ਦੇ ਜਤਨਾਂ ਨਾਲ ਠੰਡ ਨਹੀਂ ਪੈਂਦੀ। ਮਹਾਂਪੁਰਖਾਂ ਕੋਲ ਇੱਥੇ ਬਟਾਲੇ ਤੋਂ ਅੱਗੇ ਸਥਾਨ ਹੈ ਨਿਸ਼ਾਰਾ ਮੱਝਾ ਸਿੰਘ, ਉਹਨਾਂ ਮਹਾਂਪੁਰਖਾਂ ਦੇ ਕੋਲ ਇੱਕ ਮੋਨੀ ਸਾਧੂਆਂ ਦਾ ਟੋਲਾ ਆਇਆ, ਮੂੰਹ ਤੇ ਪੱਟੀ ਬੱਧੀ ਹੋਈ ਹੈ। ਜਿਹੜਾ ਮੋਨੀ ਸਾਧੂ ਮੁਖੀ ਸੀ, ਉੱਥੇ ਲੰਗਰ ਚੱਲਦੇ ਸੀ, ਭੇਟਾਵਾਂ ਆਉਂਦੀਆਂ ਸੀ, ਉਹਨਾਂ ਦੇ ਅੱਗੇ ਏਡੀ ਲੰਮੀ ਪਰਚੀ ਰੱਖੀ। ਉਹ ਮੋਨੀ ਸਾਧੂ ਦੇ ਸੇਵਕ ਨੇ, ਪਾਉਂਦੇ ਦੱਸੋ, ਪਾਉਂਦੇ ਜੀ ਅਸੀਂ ਭੰਡਾਰਾ ਕਰਨਾ, ਅਸੀਂ ਲੰਗਰ ਕਹਿੰਦੇ ਹਾਂ, ਤੁਹਾਡੇ ਕੋਲ ਰਸਤਾ ਆਉਂਦੀਆਂ, ਲੰਗਰ ਦੀ ਰਸਤ ਚਾਹੀਦੀ, ਕਿਰਪਾ ਕਰਕੇ ਰਸਤ ਦਿਓ। ਉਹ ਬ੍ਰਹਮ ਨੇਤਰੀ ਬ੍ਰਹਮ ਸਰੋਤਰੀ ਸਨ, ਉਹ ਮਹਾਂਪੁਰਖ ਨਾਮ ਦੇ ਰਸੀਏ। ਪਰਚੀ ਫੜ ਕੇ ਕਹਿੰਦੇ ਨੇ ਮਿਲ ਜਾਊਗਾ ਸਭ ਕੁਝ, ਘਿਓ ਖੰਡ ਜੋ ਕੁਝ ਦਾਲਾਂ ਚੌਲ। ਇਹ ਪਰਚੀ ਲਿਖੀ ਕਿੰਨੇ ਆ? ਕਿਉਂਕਿ ਉਹਨਾਂ ਦੇ ਮੁਖੀ ਨੇ ਮੂੰਹ ਤੇ ਪੱਟੀ ਬੱਧੀ ਸੀ। ਮਹਾਂਪੁਰਖ ਕਹਿੰਦੇ ਨੇ ਪੱਟੀ ਕਿਉਂ ਬੱਧੀ ਆ? ਆਂਦੇ ਜੀ ਇਹ ਬੋਲਦੇ ਨਹੀਂ ਗੇ, ਇਹਨਾਂ ਨੇ 40 ਦਿਨ ਨਹੀਂ ਬੋਲਣਾ, ਇਹਨਾਂ ਦਾ ਸਿਲਾਬਾ 40 ਦਿਨਾਂ ਤੋਂ ਬਾਅਦ ਵਿੱਚ ਬੋਲਣਗੇ। ਤੋ ਆਂਦੇ ਆ, ਅੱਛਾ ਇਹ ਨਹੀਂ ਬੋਲਦੇ? ਨਹੀਂ ਬੋਲਦੇ। ਆਹ ਪਰਚੀ ਕਿਹਨੇ ਲਿਖੀ ਆ? ਆਂਦੇ ਜੀ ਇਹਨਾਂ ਲਿਖੀ ਆ। ਮਹਾਂਪੁਰਖ ਕਹਿੰਦੇ ਆ ਪਰਚੀ ਜਦੋਂ ਲਿਖੀ ਵੀ ਇੰਨਾ ਘਿਓ ਇੰਨੀ ਖੰਡ ਇੰਨੇ ਚੌਲ, ਮਨ ਵਿੱਚ ਅੱਖਰ ਆਏ ਕਿ ਨਹੀਂ? ਮੂੰਹ ਹੀ ਬੰਦ ਸੀ, ਮਨ ਥੋੜਾ ਚੁੱਪ ਕਰ ਗਿਆ ਸੀ? ਮਨ ਤੇ ਬੋਲੀ ਜਾਂਦਾ, ਆ ਖੋਲ ਦਿਓ ਮੂੰਹ। ਆ ਪੱਟੀਆਂ ਬੰਨਣ ਦੇ ਨਾਲ ਮਨ ਨੇ ਚੁੱਪ ਨਹੀਂ ਕਰਨਾ, ਕਿਉਂਕਿ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਇਹ ਮਨ ਭੁੱਖਾ ਵਾ, ਭੁੱਖਾ ਮਨ ਉਦਣ ਰੱਜੇਗਾ ਜਿੱਦਣ ਅੰਮ੍ਰਿਤ ਵੇਲੇ ਉੱਠ ਕੇ ਜਪਾਂਗੇ ਸਤਨਾਮ ਸ੍ਰੀ ਵਾਹਿਗੁਰੂ। ਉਹ ਮੰਨ ਗਏ ਸੀ ਵੀ ਬਿਲਕੁਲ ਠੀਕ ਆ ਜੀ, ਮਨ ਤੇ ਬੋਲਿਆ ਵਾ। ਸਾਹਿਬ ਗਰੀਬ ਨਵਾਜ ਜੀ ਕਹਿੰਦੇ ਬਾਹਰ ਦੇ ਜਤਨ ਨਾਲ ਠੰਡ ਨਹੀਂ, ਜਿਹੜਾ ਨਾਮ ਜਪੇ ਉਹਦੇ ਅੰਦਰ

0: ਗੁਰੂ ਕੀ ਗੱਲ ਦੀ ਸਮਝ ਆ ਗਈ ਆ। ਹੁਣ ਮੈਂ ਆਪਣੇ ਹਿਰਦੇ ਵਿਚ ਆਪਣੇ ਮਾਲਕ ਦੇ ਆਰਾਮ ਵਿਰਾਜਣ ਵਾਸਤੇ ਸੇਜ ਵਿਛਾ ਦਿੱਤੀ ਆ ਤੇ ਸੇਜ ਦੇ ਉੱਤੇ ਆਪਣੀਆਂ ਨੈਣਾਂ ਦਾ ਬਿਸਤਰ ਵਿਛਾ ਦਿੱਤਾ। ਨੈਣਾਂ ਦਾ ਆ ਜਿਹੜੀਆਂ ਅੱਖਾਂ ਦੀਆਂ ਪੁਤਲੀਆਂ ਬੜੀਆਂ ਨਰਮ ਭਾਵ ਕੇ ਨਰਮ ਸੇਜ ਵਸਾਈ ਆਪਣੇ ਮਾਲਕ ਦੇ ਆਉਣ ਵਾਸਤੇ ਕਿ ਮੇਰੇ ਹਿਰਦੇ ਤੇ ਆਣ ਕੇ ਬੈਠੋ।
1: ਜੇ ਦੇਖੈ ਇੱਕ ਵਾਰ ਤਾਂ ਸੁਖ ਕੀਮਾ ਹੋ ਬਾਹਰੇ।
0: ਹੇ ਵਾਹਿਗੁਰੂ ਜੀ, ਸੇਜ ਕੀ ਆ? ਅੰਮ੍ਰਿਤ ਵੇਲੇ ਜਿਹੜੇ ਗੁਰਮੁਖ ਉੱਠ ਕੇ ਵਾਜਾਂ ਮਾਰਦੇ ਆਪਣੇ ਪ੍ਰੀਤਮ ਨੂੰ, ਜਿਹੜੇ ਤੁਰੇ ਫਿਰਦੇ ਵੀ ਉਹਨੂੰ ਵਾਜਾਂ ਮਾਰਦੇ ਆ, ਹਿਰਦੇ ਸੇਜ ਵਿਛ ਗਈ ਆ। ਉਹ ਕਹਿ ਰਹੇ

0: ਵਰਗਾ ਦਿਆਲੂ ਕੋਈ ਨਹੀਂ। ਕਿਸੇ ਕੋਲ ਇੱਕ ਵਾਰੀ ਕੰਮ ਜਾਓ, ਦੋ ਵਾਰੀ ਜਾਓ, ਕਰ ਦਏਗਾ। ਜਿਹਦਾ ਬੂਹੇ ਨੂੰ ਤੁਸੀਂ ਰਾਹ ਪਾ ਲਿਆ ਨਾ ਵੀ ਇਹਨੇ ਕੰਮ ਅੱਗੇ ਕਰਤੇ ਸੀ, ਮੈਂ ਫੇਰ ਜਾਣਾ, ਅਗਲੀ ਵਾਰੀ ਅਗਲਾ ਬੂਹਾ ਨਹੀਂ ਖੋਲਦਾ, ਮੂੰਹ ਨਹੀਂ ਕਰਦਾ ਭਾਵੇਂ ਕੋਈ ਵੀ ਹੋਵੇ। ਪਰ ਮੇਰਾ ਮਾਲਕ ਏਡਾ ਦਿਆਲੂ ਆ, ਜਦੋਂ ਝੋਲੀ ਅੱਡੋ ਉਸੇ ਵੇਲੇ ਭਰ ਦਿੰਦੇ। ਤੇਰੇ ਵਰਗਾ ਮੈਨੂੰ ਸੰਸਾਰ ਤੇ ਹੋਰ ਨਹੀਂ ਕੋ ਦਿਖਦਾ।
1: ਮੈਂ ਦੱਸਿਓ ਮਾਰਕ ਸੰਤ ਹੋ ਕਿਉਂ ਪ੍ਰਭੂ ਮਿਲਾਈਆ।
0: ਉਹ ਜਿਹੜਾ ਦਿਆਲੂ ਕਿਰਪਾਲੂ ਆ ਉਹਨੂੰ ਕਿੱਦਾਂ ਮਿਲਾਂ, ਮੈਨੂੰ ਜੁਗਤੀ ਨਹੀਂ ਆਉਂਦੀ। ਹੇ ਸੰਤ ਜਨੋ, ਗੁਰਮੁਖੋ ਪਿਆਰਿਓ, ਤੁਸੀਂ ਮਿਲੇ ਹੋਏ ਹੋ, ਤੁਸੀਂ ਮੈਨੂੰ ਤਰੀਕਾ ਦੱਸੋ ਵੀ ਮੈਂ ਆਪਣੇ ਮਾਲਕ ਨਾਲ ਕਿਵੇਂ ਮਿਲ ਪਾਵਾਂ।
1: ਮਨ ਅਰਪਿਓ ਹਉਮੈ ਤਜਹੋ ਇਤ ਪੰਥ ਜੁਲਾਈਆ।
0: ਉਹ ਫਿਰ ਸੰਤ ਜਨ ਜਿਹੜੇ ਮਿਲੇ ਹੋਏ ਨੇ ਉਹ ਤਰੀਕਾ ਦੱਸਦੇ ਆ ਵੀ ਆਪਣੀ ਮਨ ਦੀ ਮਰਜ਼ੀ ਛੱਡ ਦੇ। ਸਭ ਤੋਂ ਪਹਿਲੋ ਜੇ ਮਿਲਣਾ ਚਾਹੁੰਦਾ, ਜੇ ਵਿਛੋੜਾ ਖਤਮ ਕਰਨਾ ਚਾਹੁੰਦਾ, ਆਪਣੀ ਮਨ ਦੀ ਮਰਜ਼ੀ ਛੱਡ ਕੇ। ਮੈਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਖਾਲਸਾ ਪੰਥ ਦੇ ਅੰਦਰ ਜਿਹੜੇ ਜਿਹੜੇ ਵੀ ਆਪਣੇ ਮਨ ਵਿਚ ਰੱਖਦੇ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਵਾਂ, ਸਾਰੇ ਸਤਿਕਾਰ ਕਰਦੇ ਆ, ਪਰ ਸਾਰਿਆਂ ਨੂੰ ਬੇਨਤੀ ਆ ਮਨ ਦੀ ਮਰਜ਼ੀ ਨਾਲ ਕੱਲੇ ਮੱਥੇ ਹੀ ਨਾ ਟੇਕ ਛੱਡਿਓ, ਕਿਉਂਕਿ ਮਹਾਰਾਜ ਦਾ ਹੁਕਮ ਆ ਵੀ ਪੀਵੋ ਪਾਉ ਲਖੰਡ ਧਾਰ ਹੋਏ ਜਨਮ ਸੁਹੇਲਾ। ਮਨ ਦੀ ਮਰਜ਼ੀ ਆ ਵੀ ਅਸੀਂ ਆਉਣਾ ਹੀ ਆ, ਕੋਈ ਗੱਲ ਨੀ ਏਦਾਂ ਹੀ ਆ ਜਾਂਗੇ। ਮਨ ਦੀ ਮਰਜ਼ੀ ਆ, ਕੋਈ ਗੱਲ ਨੀ, ਕੇਸ ਨਹੀਂ ਰੱਖਦੇ, ਆਉਂਦੇ ਹੀ ਆਂਗੇ, ਅਸੀਂ ਵੀ ਤੇ ਇਹਨਾਂ ਵਰਗੇ ਹੀ ਆ। ਨਹੀਂ ਨਹੀਂ, ਮਾਰੇ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬਵਾੜ ਜਿਉ ਸੁੰਜੇ ਅੰਦਰ ਖੇਤ। ਉਹ ਵੀ ਬੂਟਾ ਤਿਲਾਂ ਵਰਗਾ ਹੀ ਸੀ, ਦੂਜਿਆਂ ਬੂਟਿਆਂ ਵਰਗਾ ਹੀ, ਪਰ ਉਹਦੀ ਫਲੀ ਵਿਚ ਤਿਲ ਨਹੀਂ ਸੀ। ਮਾਲਕ ਨੇ ਉਹਨੂੰ ਪੈਲੀ ਵਿਚ ਹੀ ਰਹਿਣ ਦਿੱਤਾ, ਆਪਣੇ ਘਰ ਨਹੀਂ ਖੜਿਆ। ਜਿਹਨਾਂ ਸਿਰ ਨਵਾ ਕੇ ਮਾਲਕ ਦਾ ਹੁਕਮ ਮੰਨਿਆ ਉਹਨਾਂ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ। ਸਭ ਕਹਿੰਦੇ ਨੇ ਸਭ ਤੋਂ ਪਹਿਲੋ ਸੰਤਾਂ ਨੇ ਇਹ ਜਵਾਬ ਦਿੱਤਾ, ਮਨ ਦੀ ਮਰਜ਼ੀ ਛੱਡ ਦਿਓ ਤੇ ਹਉਮੈ ਨੂੰ ਆਪਣੇ ਅੰਦਰੋਂ ਤਿਆਗ ਦਿਓ। ਜੇ ਤੁਸੀਂ ਇਹ ਕੰਮ ਕਰੋਗੇ, ਮਨ ਭੇਟਾ ਕਰ ਦਿਓ, ਹਉਮੈ ਤਿਆਗ ਦਿਓ, ਫੇਰ ਮਾਲਕ ਦੇ ਘਰ ਵੱਲ ਨੂੰ ਤੁਰਿਆ ਜਾਵੇਗਾ। ਨਹੀਂ ਤੇ ਗੇੜੇ ਜਿੰਨੇ ਮਰਜ਼ੀ ਕੋ ਮਾਰੇ, ਸੁਰਤ ਕਰਕੇ ਵਾਹਿਗੁਰੂ ਜੀ ਦੇ ਘਰ ਵੱਲ ਨੂੰ ਇੱਕ ਪੈਰ ਵੀ ਨਹੀਂ ਪੁੱਟਿਆ ਜਾਏਗਾ। ਸੁਰਤ ਦਾ ਪੈਂਡਾ ਹੈ, ਸਰੀਰ ਤੇ ਇੱਥੇ ਹੀ ਰਹਿ ਜਾਣਾ,

0: ਕੇ ਤੇ ਨਿਤ ਆਪਣੇ ਮਾਲਕ ਨੂੰ ਯਾਦ ਕਰੋ। ਸਵੇਰੇ ਵੀ ਨਿਤਨੇਮ ਕਰੋ, ਸ਼ਾਮ ਨੂੰ ਵੀ ਨਿਤਨੇਮ ਕਰੋ, ਤੁਰਦੇ ਫਿਰਦੇ ਆਪਣੇ ਮਾਲਕ ਨੂੰ ਯਾਦ ਕਰੋ ਤੇ ਇੱਕ ਕੰਮ ਹੋਰ ਕਰੋ। ਲਾਦ ਖੇਪ ਸੰਤਨ ਸੰਗ ਚਾਲ, ਅੰਮ੍ਰਿਤ ਛਕ ਲਿਆ, ਨਾਮ ਜਪ ਲਿਆ, ਨਿਤਨੇਮ ਕਰ ਲਿਆ, ਇਹ ਜਿਹੜਾ ਸੌਦਾ ਇਕੱਠਾ ਕਰ ਲਿਆ, ਮੁੜ ਕੇ ਸਾਧ ਸੰਗਤ ਵਿੱਚ ਜ਼ਰੂਰ ਆ, ਕਿਉਂਕਿ ਸੰਗਤ ਤੋਂ ਬਿਨਾਂ ਪਾਰ ਨਹੀਂ ਲੰਘਿਆ ਜਾਂਦਾ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਸੰਤਾਂ ਨੇ ਜਵਾਬ ਦਿੱਤਾ, ਗੁਰਮੁਖਾਂ ਪਿਆਰਿਆਂ ਨੇ, ਹਰ ਵੇਲੇ ਯਾਦ ਕਰ ਤੇ ਸਾਧ ਸੰਗਤ ਦੇ ਨਾਲ ਰਲਿਆ ਰਹੋ।
1: ਖੰਬੇ ਆਸਾ ਪੂਰੀਆਂ ਗੁਰ ਮਹਿਲ ਬੁਲਾਈਆ।
0: ਜਿਹੜਾ ਸਾਧ ਸੰਗਤ ਦੇ ਨਾਲ ਰਲਿਆ ਰਹਿੰਦਾ ਉਹਦੇ ਮਹਾਰਾਜ ਔਗਣ ਨਹੀਂ ਵੇਖਦੇ, ਇਹਨੇ ਪਿੱਛੇ ਕੀ ਕੀਤਾ ਵਾ, ਸਭ ਕੁਝ ਛੱਡ ਕੇ ਚਰਨੀ ਪੈ ਗਿਆ ਤੇ ਗੁਰੂ ਫਿਰ ਬਾਹ ਫੜ ਕੇ ਉਹਨੂੰ ਮਾਲਕ ਦੇ ਘਰ ਵਿੱਚ ਪਹੁੰਚਾ ਦਿੰਦਾ ਹੈ ਜੀ।
1: ਤੁਧ ਜੇ ਵੱਡ ਹੋਰ ਨਾ ਸੁਝਾਈ ਮੇਰੇ ਮਿੱਤਰ ਗੁਸਾਈਆਂ।
0: ਔਗਣਾਂ ਵਾਲਿਆਂ ਨੂੰ ਬਖਸ਼ਣ ਵਾਲਾ, ਗੁਣਾਵਾਂ ਗਾਰਾਂ ਦੇ ਪਰਦੇ ਢੱਕਣ ਵਾਲਾ, ਹੇ ਮਾਲਕ ਜੀ ਤੇਰੇ ਬਿਨਾਂ ਮੈਨੂੰ ਹੋਰ ਦੂਜਾ ਕੋਈ ਨਹੀਂ ਦਿਖਦਾ। ਤਰਸ ਕਰੋ, ਆਪਣਾ ਨਾਮ ਦਿਓ, ਆਪਣੀ ਸੰਗਤ ਦਿਓ। ਅੱਜ ਦੀ ਇਹ ਸ਼ਬਦ ਦੀ ਵਿਚਾਰ ਸਤਿਗੁਰ ਮੇਰ ਕਰਨ, ਸਭ ਦੀ ਹਾਜ਼ਰੀ ਪ੍ਰਵਾਨ ਹੋਵੇ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਔਰ ਮੁੱਖ ਗ੍ਰੰਥੀ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਹੁਕਮ ਕਰਕੇ ਦਰਸ਼ਨ ਕਰਾਏ। ਸਮੁੱਚੇ ਪ੍ਰਬੰਧ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖੇਮਾ। ਆਖਰੀ ਪੰਕਤੀਆਂ ਸਰਵਣ ਕਰੋ ਤੇ ਫਤਿਹ ਬੁਲਾਈ।

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।
3: ਮਈਆ ਕੀ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue North East, Calgary।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

जो हमरी विद होती मेरे सतगुरा सा विद तुम।

ਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਤੇਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਣੋ ਅਸੰਖ ਅਵਗਣ ਮੇਰਿਆ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਕੈ ਬਿਖਾਰ ਮਾਇਆ ਮੋਹ ਭਰਮ ਕਹਿ ਪੂਲੇ ਸੁਤਦਾ ਰਾਸਿਉ ਪ੍ਰੀਤ ਲਗਾ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾ ਰਾਖੋ ਸਰਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹਲਾ ਚੌਥਾ ਸੰਤ ਘਰ ਚੌਥਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਹਰ ਅੰਮ੍ਰਿਤ ਪੈਣੇ ਲੋ

0: ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬਾਨ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋਚਣ ਦਾ ਉਗਵਹਿ ਸੁਰ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਹਾੜ ਜਿਉ ਸੁਝੇ ਅੰਦਰ ਕੇ ਖੇਤੈ ਅੰਦਰ ਛੁੱਟਿਆ ਕਹੁ ਨਾਨਕ ਸਿਉ ਨਾ ਫਲੀਏ ਹੈ ਫੁਲੀਏ ਬੱਪੜੇ ਪੀ ਤਨ ਵਿੱਚ ਸੁਆ ਪੌੜੀ ਆਪਣੇ ਆਪ ਸਾਜੇ।

0: लाखे लक्रोड़ सच्चे सब कांड सच्चे सब जोर सच्ची तेरी सिफत सच्ची सलाह सच्ची तेरी कुदरत सच्चे पातशाह नानक सच त्याइन सच जो मर जमे सो कचन कच मोहला पहला
1: वड्डी वड्याई जा वड्डा नाम वड्डी वड्याई जा सच ने आओ वड्डी वड्याई जा निश्चलता वड्डी वड्याई जाने आला ਵੱਡੀ ਵਡਿਆਈ ਬੁੱਝੈ ਸਭ ਭਾਉ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰਨ ਕਥਨੀ ਜਾਤਾ ਕਰਣਾ ਸਰਬ ਰਜਾਏ ਮੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿਚਲੀ ਵਾਸ
1: ਲਿਖਣਾ ਵੈ ਕਰਮ ਬਹਾਲਿਆ ਸੱਚ।

ਸ੍ਰੀ ਨਾਨਕ ਜੀ ਉਪਾਏ ਕਹਿ ਲਿਖਣਾ ਮੈਂ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜੈ, ਝੁਣਮਕ ਕੱਢੇ ਜਮਾਲਿਆ। ਥਾਉ ਨਾ ਪਾਇਣ ਕੂੜਿਆ, ਮੋਹਿ ਕਾਲੇ ਦੁਜਗ ਚਾਲਿਆ। ਤੇਰੇ ਨਾਇਰ ਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ ਵੈ ਧਰਮ ਬਹਾਲਿਆ, ਲਿਖਣਾ ਵੈ ਧਰਮ ਬਹਾਲਿਆ।

0: ਢਿੱਡ ਵਿਡਾਣੀ, ਬਿਸਮਾਤ ਧਰਤੀ ਬਿਸਮਾਤ ਖਾਣੀ, ਬਿਸਮਾਤ ਸਾਧ ਲਗੇ ਪ੍ਰਾਣੀ, ਬਿਸਮਾਤ ਸੰਜੋਗ ਬਿਸਮਾਤ ਵਿਜੋਗ ਬਿਸਮਾਤ ਭੁੱਖ ਬਿਸਮਾਤ ਭੋਗ, ਬਿਸਮਾਤ ਸਿਫਤ ਬਿਸਮਾਤ ਸਲਾਹ, ਬਿਸਮਾਤ ਉਜੜ ਬਿਸਮਾਤ ਰਾਹ, ਬਿਸਮਾਤ ਨੇੜੇ ਬਿਸਮਾਤ ਦੂਰ, ਬਿਸਮਾਤ ਦੇਖੇ ਹਾਜ਼ਰ ਹਜ਼ੂਰ, ਵੇਖ ਬਣਾਏ ਰਹਿ ਬਿਸਮਾਤ ਨਾਨਕ ਗੁਜਰਨ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬਿਆਕਾਰ, ਕੁਦਰਤ ਵੇਦ ਪੁਰਾਣ ਕੁਤੇਬਾ, ਕੁਦਰਤ ਸਰਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਕਾਕ ਸਭ ਤੇਰੀ, ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀ ਪਾਕ, ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪਣੀ ਭੋਗ ਭੋਗ।

ਪੀਆ ਪੀਨੇ ਭੋਗ ਭੋਗੈ ਹੋਏ ਭਸਮੜ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘਰ ਚਲਾਇਆ। ਅੱਗੇ ਕਰਣੀ ਕੀਰਤ ਬਾਚੀਐ ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਹੋਈ ਪਉ ਦੀ ਹੁਣ ਸੁਣਿਆ ਕਿਆ ਰਵਾਇਆ। ਮਨ ਅੰਧੇ ਜਨਮ ਗਵਾਇਆ, ਮਨ ਅੰਧੇ ਜਨਮ ਗਵਾਇਆ।

ਕੰਡੇ ਵਿਕਾਰ ਪੈ ਵਿਕਰਤੀ ਦੱਬੀ ਭਾਰ ਪੈ ਚਿੰਦ ਫਿਰ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾਣੇ ਆਕਾਸ ਪੈ ਵਿੱਚ ਜੋਤ ਮਹਾਂ

ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਗਿੜਮਿੜ ਪੂਰੇ ਤਾ ਬਾਜ਼ਾਰੀ ਬਾਜ਼ਾਰ ਮੈਂ ਆਏ ਕਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਲ ਲੱਕ ਟੱਕਿਆਂ ਕੇ ਮੁੰਡੜੇ ਲੱਕ ਟੱਕਿਆਂ ਕੇ ਗਾਰ ਜਿੱਤਨ ਪਾਈਏ ਨਾਨਕਾ ਸੇ ਤਨ ਹੋਵੇ ਚਾਰ ਗਿਆਨ ਗੱਲੀ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਾਰ ਪੌੜੀ ਨਦਰ ਕਰੇ ਜੇ

0: ਸੱਚ ਬੁਝਾਇਆ, ਸੱਚ ਬੁਝਾਇਆ।
1: ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

0: ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਿਰ ਜੰਜਾਲ ਨਾਨਕ ਮੂਸੇ ਕਾਲ ਮਹੱਲਾ ਪਹਿਲਾ
1: ਵਾਹਿਨ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਿਰ ਉੜ ਉੜਾਵਾ ਝਾਟੇ ਪਾਏ ਵੇਖੈ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰਹਿ ਤਾਲ ਆਪ ਚਾੜਹਿ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾਕਾ ਸਤੀਆ ਜਗਤ ਜਹਾਨ ਸੇਵਕ ਸੇਵਹਿ ਕਰਮ ਚੜਾਓ ਤਿੰਨੀ ਰਹਿ ਜਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਕਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਾਂ ਧਾਣੀਆਂ ਅਨਗਾਹ ਪੰਕੀ ਪਾਉਂਦਿਆਂ ਲੈ ਨਾ ਸਾਹਾ ਸੂਏ ਚਾੜ ਭੁਆਈਏ ਜੰਤ ਨਾਨਕ ਪਾਉਂਦਿਆਂ ਗੰਤ ਨਾ ਅੰਤ ਬੰਧਨ ਬੰਧ ਭੁਆਏ ਸੋਏ ਪਏ ਕਿਰਤਨ ਚੇ ਸਭ ਕੋ ਨੱਚ ਨੱਚ ਹੱਸ ਹੈ ਚਲ ਹੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ

ਕੌੜੀ ਨਾ ਉਤਰਾ ਨਿਰੰਕਾਰ ਹੈ, ਨਾ ਲਈਏ ਨਿਰਕ ਨਾ ਜਾਈਏ। ਜੀਉ ਪਿੰਡ ਸਭ ਤਿਸਤਾ ਦੇ ਖਾਜੇ ਆਖ ਗਵਾਈਐ। ਜੇ ਲੋੜ ਹੈ ਚੰਗਾ ਆਪਣਾ ਘਰ ਕੁੰਨ ਹੋਣੀ ਸਦਾਈਐ। ਜੇ ਜਰਵਾਣਾ ਪਰ ਹਰੈ ਜਰ ਵੇਸ ਕਰਿੰਦੀ ਆਈਐ। ਕੋ ਰਹੇ ਨਾ ਭਰੀਐ ਪਾਈਐ, ਕੋ ਰਹੇ ਨਾ ਭਰੀਐ ਪਾਈਐ।

0: ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਜੇ ਪਹੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ ਤੀਰਥ ਨਾ ਵਿਰਤਾ ਪੂਜਾ ਗੁਰਵਾਸ ਬੇਕਾਰ ਜੋਗੀ ਸੁਣ ਧਿਆਵਨ ਜੇਤੇ ਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਮਿੰਦਨ ਕਾਇਆ ਕਾਕਾਰ ਸਤਿਆ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੇ ਕੁੜਿਆਰਾ ਖਰਾਬ ਬੇਕਾਰ ਇੱਕ ਹੁੰਦਾ ਖਾਏ ਚੱਲੇ ਥਾਉ ਤਿੰਨਾ ਪਿਕਾਈ ਕਰ ਜਲ ਥਲ ਜੀਆ ਪੂਰੀਆ ਲੋਹਾ ਕਰਾਕਾਰ ਹੋਏ ਜੇ ਆਖੇ ਤੂੰ ਤੂਹੇ ਜਾਣੇ ਤਿੰਨਾ ਪੀ ਤੇਰੀ ਸਾਰ ਨਾਨਕ ਭਗਤਾ ਸਲਾਹਣ ਸੱਚ ਨਾਮ ਆਧਾਰ ਸਦਾਨੰਦ ਰੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੈ ਬੱਪੜੀ ਝੜ ਝੜ ਪਵੇ

ਬਿਨ ਸਤਿਗੁਰ ਕਿਰੇ ਨਾ ਪਾਇਓ, ਬਿਨ ਸਤਿਗੁਰ ਕਿਰੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟਾਕ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਆਪਣ ਵਿਚਾਰ, ਹੋ ਵਿੱਚ ਨਰਕ ਸੁਰਗ ਅਵਤਾਰ, ਹੋ ਵਿੱਚ ਹੱਸੈ ਹੋ ਵਿੱਚ ਰੋਵੈ, ਹੋ ਵਿੱਚ ਪਰੀਏ ਵਿੱਚ ਤੋਵੈ, ਹੋ ਵਿੱਚ ਜਾਤੀ ਜਿਨਸੀ ਖੋਵੈ, ਹੋ ਵਿੱਚ ਮੂਰਖ ਹੋ ਵਿੱਚ ਸਿਆਣਾ, ਮੋਹ ਮੁਕਤੀ ਸਾਰ ਨਾ ਜਾਣ, ਹੋ ਵਿੱਚ ਮਾਇਆ ਹੋ ਵਿਛਾਇਆ, ਹੋ ਮੈਂ ਕਰ ਕਰ ਜੰਤੂ ਪਾਇਆ, ਹੋ ਮੈਂ ਬੁੱਝੇ ਤਾਂ ਦਰਸੁਜੇ, ਗਿਆਨ ਵੀ ਹੋਣਾ ਕਦ ਕਦ ਲੁਜੈ, ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ।
1: ਹੋਮੇ ਇਹ ਜਾਤ ਹੈ ਹੋਮੇ ਕਰਮ ਕਮਾਹੇ, ਹੋਮੇ ਇਹੀ ਬੰਦਨਾ ਫਿਰ ਫਿਰ ਜੋਨੀ ਪਾਹੇ, ਹੋਮੈ ਕਿਥੋਂ ਉਪਜੈ ਕਿਤ ਸੰਜਮੇ ਹੋ ਜਾਏ, ਹੋਮੈ ਇਹ ਹੁਕਮ ਹੈ ਪਾਇਆ ਕਿਤ ਫਿਰਾਹ, ਹੋਮੈ ਦੀਰਗ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੇ ਸੁਣੋ ਜਣੋ ਇਤ ਸੰਜਮ ਦੁਖ ਜਾਏ, ਪੌੜੀ ਸੇਵ ਕੀ ਸੰਤੋਖ।

ਦੱਸੇ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਪੈ ਨਾ ਰੱਖਿਓ ਕਰ ਸੋ ਕਿਰਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨੇ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

0: ਕੋਟਾ ਮੇਗਾ ਖੇਤਾ ਦੀਪਾ ਲੋਹਾ ਮੰਡਲਾ ਖੰਡਾਵਰ ਭੰਡਾ ਅੰਡ ਜੇਰੇ ਉਤਪੁਜਾ ਖਾਣੀ ਸਿਤ ਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੁਪਾ ਇੱਕ ਸਮਾਲੇ ਸਭਨਾ ਜਿਨ ਕਰਤੇ ਕਰਨਾ ਕੀ ਹੈ ਚਿੰਤਾ ਫਿਕਰ ਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਸਤ ਤਿਸ ਤਿਸ ਦੀਵਾਨ ਭਗ ਨਾਨਕ ਸੱਚੇ ਨਾਮ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਪ੍ਰਕੀਰਤਾਂ ਸਹਿਜ ਯੋਗ ਦੇ ਬਾਣ ਲੱਖ ਸੂਰਤਨ ਸੰਗਰਾਮ ਰਣ ਮਹਿ ਝੂਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਵਣ ਜਾਨ ਨਾਨਕ ਮਤੀ ਮਿਤਿਆ ਕਰਮ ਸੱਚਾ ਨੇ ਸੜ ਪੌੜੇ ਸੱਚਾ ਸਾਹਿਬ ਦੇ

ਪੌੜੀ ਸੱਚਾ ਸਾਹਿਬ ਏ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੇ ਸੱਚ ਤਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

0: ਸਲੋਕ ਮੁਹੱਲਾ ਪਹਿਲਾ। ਪੜਪੜ ਗੱਡੀ ਲੱਦੀ ਹੈ, ਪੜਪੜ ਭਰੀਏ ਸਾਥ, ਪੜਪੜ ਬੇੜੀ ਪਾਈਏ, ਪੜਪੜ ਗੱਡੀਏ ਖਾਤ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਨਾਨਕ ਲੇਖ ਇੱਕ ਗੱਲ ਔਰ ਹਮੇ ਚੱਕਣਾ ਚਾਕ ਮੁਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਂ ਕੜਿਆ, ਬਹੁ ਤੀਰਤ ਭਵਿਆ ਤੇ ਤੋ ਲਵਿਆ, ਬਹੁ ਭੇ ਕੀਆ ਦੇਹੀ ਦੁਖ ਦੀਆ, ਸੋ ਵੇ ਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ। ਬਸਤਰ ਨਾ ਪਹਿਰੇ ਐਨਸ ਕਹਿਰੇ, ਮੋਨ ਵਿਭੂਤਾ ਕਿਉਂ ਜਾਗੇ ਗੁਰਬਿਨ ਸੂਤਾ। ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲਕਾਈ ਸਿਰ ਛਾਈ ਪਾਇ, ਮੂਰ ਕੰਧ ਪਤ ਗਵਾਇ। ਗਿਣ ਨਾ ਵੈ ਕਿਸ ਥਾਏ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਨ। ਸਤਿਗੁਰ ਭੇਟੇ ਸੋ ਸੁਖ ਪਾਏ।

ਹਰੀ ਭਗਤ ਤੇਰੇ ਮਨ ਭਾਮ ਦੇ, ਦਰ ਸੋਹਨ ਕੀਰਤ ਗਾਮ ਦੇ, ਨਾਨਕ ਕਰਮਾ ਬਾਹਰੇ ਦਰ ਢੋ ਨਾ ਲੈਣੀ ਧਾਮ ਦੇ, ਇੱਕ ਮੂੜ ਨਾ ਪੁੱਜਣਾ ਆਪਣਾ ਅਨਹੋਂਦਾ ਆਪ ਗਣਾਏ ਦੇ, ਆਉ ਢਾਡੀ ਕਾ ਨੀਚ ਜਾਤ ਹੋਰ ਕਮਜ਼ਾਰ ਸਦਾਏ ਦੇ, ਤਿੰਨ ਮੰਗਾ ਜੇ ਤੁਝੇ ਧਿਆਏ ਦੇ, ਤਿੰਨ ਮੰਗਾ ਜੇ ਤੁਝੇ ਧਿਆਏ ਦੇ।

0: ਕਿਉਂ ਡੱਬੇ ਪੋਰ, ਨਾਨਕ ਵਖਾਣੇ ਬੇਨਤੀ,
1: ਸਚਤਾ ਪ੍ਰਜਾਣੀਏ ਜਾ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਤੋਏ, ਸਚਤਾ ਪ੍ਰਜਾਣੀਏ ਜਾ ਸੱਚ ਧਰੇ ਪਿਆਰ, ਨਾ ਸੁਨ ਮਰਸੀ ਤਾ ਪਾਏ ਮੋਗ ਦੁਆ, ਸਚਤਾ ਪ੍ਰਜਾਣੀਏ ਜਾ ਜੁਗਤ ਜਾਣੇ ਜੀਓ ਧਰਤ ਕਾਇਆ, ਸਾਧ ਕਹਿ ਵਿੱਚ ਦੇ ਕਰਤਾ ਬੀ, ਸਚਤਾ ਪ੍ਰਜਾਣੀਏ ਜਾ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁਨ ਦਾਨ ਕਰੇ, ਸਚਤਾ ਪ੍ਰਜਾਣੀਏ ਜਾ ਆਤਮ ਤੀਰਥ ਕਰੇ ਨਿਵਾਸ, ਸਤਿਗੁਰ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਿੰਡਾ ਤਲੀ।

ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾਜ ਛੱਡੀਐ, ਹੋਏ ਇੱਕ ਮਨ ਲੱਖ ਧਿਆਈਐ, ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ, ਮਤ ਥੋੜੀ ਸੇਵ ਗਵਾਈਐ, ਮਤ ਥੋੜੀ ਸੇਵ ਗਵਾਈਐ।

0: ਸੱਚ ਕਾਲ ਪੁੜ ਵਰਤਿਆ ਕਲ ਕਲ ਕਵੇ ਤਾਲ ਬੀਓ ਬੀਜ ਪਤ ਲੈ ਗਏ ਅਪਯੋਗ ਵੇਦਾਲ ਜੇ ਕੋਏ ਤਬ ਗਵੈ ਰੁਤੀ ਹੁਰ ਤੂੰ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੁੰਭ ਚੜਾਈਏ ਸਰਪਾ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ
1: ਲਭ ਪਾਪ ਦੁਏ ਰਾਜਾ ਮੈਂ ਤਾਂ ਕੂੜ ਹੋਇਆ ਸਿਕਦਾਰ ਕਾਮ ਨਿਪਸਤ ਪੁੱਛੀਏ

ਸਮੁੱਚੇ ਕੂ ਕਹਿ ਵਾਧਾ ਗਾਵੇ ਜੋਧਾ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਤਿਆਰ। ਧਰਮੀ ਧਰਮ ਕਰੇ ਗਾਵਾਵੇ ਮੰਗੇ ਮੁਕਤਵਾ। ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਕਰਬਾਰ। ਸਭ ਕੋ ਪੂਰਾ ਪੇ ਹੋਏ ਘੱਟ ਨਾ ਕੋਈ ਆਖੇ। ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੁਲਿਆ ਜਾਪੇ ਮਹੱਲਾ ਪਹਿਲਾ।

0: ਹਾਰੀ ਕੂਤ ਵਸਿਆ ਤੇਰਾ ਅਤਲਾ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਹਿਆ ਤੂੰ ਸੱਚਾ ਸਿਫਤ ਸਵਾਲਿਓ ਜਿਨ ਕੀਤੀ ਸੋ ਬਰਤਿਆ ਕਹੁ ਨਾਨ ਕਰਤੇ ਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਜੋਗ ਸ਼ਬਦਮ ਗਿਆਨ ਸ਼ਬਦਮ ਵੇਦ ਸ਼ਬਦਮ ਬ੍ਰਾਹਮਣ ਖੱਤਰੀ ਸ਼ਬਦਮ ਸੂਰ ਸ਼ਬਦਮ ਸੂਦਰ ਸ਼ਬਦਮ ਪ੍ਰਾਕ੍ਰਿਤ ਹੈ ਸਰਬ ਸ਼ਬਦਮ ਏਕ ਸ਼ਬਦਮ

ਮਨੋਰੰਜਨ ਦੇਵ ਮਹਲਾ ਦੂਜਾ। ਏ ਕ੍ਰਿਸ਼ਨ ਸਭ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਸ ਦਿਵਸੇ ਜੇ ਕੋ ਜਾਣੇ ਪਏ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ।

ਪੌੜੀ ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀਐ ਜਿਹਾ ਘਾਲੈ ਘਾਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਇਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਐ ਮੋਹ ਚੱਲੈ ਸੋ ਕੇ ਮਾਰੀਐ ਮੋਹ ਚੱਲੈ ਸੋ ਕੇ ਮਾਰੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਏ ਮਹੱਲੇ ਪੰਜ

ਹਰ ਗੁਰ ਰਾਮਦਾਸ ਭਗਤ ਉੱਤਰ ਆਇਆ। ਬੜ ਭਾਗੀ ਉਨ ਮਾਨਿਆ ਰਿਦ ਸ਼ਬਦ ਬਸਾਇਆ। ਮਨ ਮਾਨਕ ਸੰਤੋਖਿਆ ਗੁਰ ਨਾਮ ਜੜਾਇਆ। ਅਗਮ ਅਗੋਚਰ ਪਾਰ ਬ੍ਰਹਮ ਸਤ ਗੁਰ ਦਰਸਾਇਆ। ਗੁਰ ਅਰਜਨ ਘਰ

0: ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ, ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਤਾਰ, ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਛਤਰ, ਗੁਰ ਰਾਮੈ ਦੀਓ, ਗੁਰ ਰਾਮਦਾਸ ਦਰਸਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਣ ਪੁਰਖ, ਗੁਰ ਅਰਜੁਨ ਭਿਖੋ ਨੈਣ।
1: ਸਤ ਰੂਪ ਸਤ ਨਾਮ, ਸਤ ਸੰਤੋਖ ਧਰਿਓ ਉਰ, ਆਦਿ ਪੁਰਖ ਪ੍ਰਤੱਖ, ਲਿਖਿਓ ਅੱਛਰ ਮਸਤਕ ਤੁਰ, ਪ੍ਰਗਟ ਜੋਤ ਜਗ ਮਗੈ, ਤੇਜ ਭੂ ਮੰਡਲ ਛਾਇਓ, ਪਾਰਸ ਪਰਸ ਪਰਸ ਪਰਸ ਗੁਰ

ਜਾ ਚੋ ਜਗਤਰ ਪਰ ਜਾਨੀਅਤ ਬਾਸੁਰ ਰਹਿਣ ਬਾਸ ਜਾਂ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਓ ਅਪਰ ਪਰਮ ਪਰ ਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀਂ ਔਰੈ ਕਾਮ ਸਿਓ ਮਥੁਰਾ ਕੋ ਪ੍ਰਭ ਸਰਬ ਮੈਂ।

0: ਜਬ ਲਉ ਨਹੀਂ ਭਾਗ ਲਲਾ ਹਰੁਦੈ ਤਬ ਲਉ ਭਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਡੂਬੜ ਥੇ ਬੂੜਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਅਜਿਹੇ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ
1: ਨ ਪਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਜੋਗ ਕਰੇ ਹੁਣ ਵੇਦ ਬਰੰਚ ਵਿਚਾਰ ਰਹੋ ਹਰ ਜਾਪ ਨ ਛਾੜਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ

ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ ਨੂਰ ਅਰਸਹ ਕੁਰਸਹ, ਤੁਧ ਡਿਠੇ ਸੱਚੇ ਪਾਤਿ ਸਾ ਮਾਲ ਜਨਮ ਜਨਮ ਦੀ, ਸੱਜਣ ਸੱਚਾ ਪਾਤਿ ਸਾ ਹੋ ਸਿਰ ਸਾਹਾਂ ਦੈ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ, ਸੱਜਣ ਸੱਚਾ ਪਾਤਿ ਸਾਹੋ ਸਿਰ ਸਾਹਾਂ ਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ, ਮਹੱਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਾਰੇ, ਗੁਰ ਨਾਮ ਦੀਓ ਰੇਨ ਲਾਥਾ,

जानम जानम के लबे खदुख उतारे।

ਨਾਮ ਸਭ ਅਰਥ ਗੁਰ ਪੂਰਾ ਹਰ ਨਾਮ ਦਿਰੜਾਇਆ ਬਿਨ ਨਾਵ ਜੀਵਨ ਬਿਰਥ ਰਹਾਉ ਬਿਨ ਗੁਰ ਮੂੜ ਪਾਏ ਹੈ ਮਨ ਮੁਖ

हम आंदोल का गोरे अंचल दीजा।

हम अंधले ज्ञानहीन अज्ञानी।

ਸਮਰੱਥ ਪੁਰਖ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ

ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੇ ਜੈਨ ਰਾਮ ਨਾਮ ਉਰ ਹਾਰ ਨਾਨਕ ਹਰ ਜੀ ਮਾਇਆ ਕਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ।

राम कली महला तीजा अनंत एक ओंकार सतगुरु प्रसाद।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਾ ਵੈਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਨਿੱਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ।

ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ

ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋ ਘਰੋ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ।

0: ਅਹਿ ਗਿਆਨੀ ਬੁਝਤਾਹਿ। ਸਤਿਗੁਰ ਸੰਤੋਖਾ ਧਰਮ ਅਗੇ ਰਤਵਾਹੋ, ਤ੍ਰੇਤੀ ਰਥ ਜਿਤੇ ਕਾ ਜੋਰ ਅਗੇ ਰਤਵਾਹੋ, ਦੁਆਪਰ ਤਪੇ ਕਾ ਸਤਿਗੁਰ ਰਤਵਾਹੋ, ਕਲਯੁਗ ਰਥ ਅਗਨ ਕਾ
1: ਸਾਮ ਕਹੇ ਸੇ ਤੰਬਰ ਸੁਆਮੀ, ਸਚ ਮੈਂ ਆਚੇ ਸਾਥ ਰਹੇ, ਸਭ ਕੋ ਸਚ ਸਮਾਵੇ। ਰਿਗ ਕਹੇ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ, ਪ੍ਰਚਿਤ ਜਾਏ ਨਾਨਕ ਤੋ ਮੁਖੰਤਰ ਪਾਏ। ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ, ਕ੍ਰਿਸ਼ਨ ਜਾਦਮ ਪਿਆ ਪਾਰ, ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ। ਕਲ ਮੈਂ ਬੇਦ ਅਥਰਬਣ ਹੁਆ, ਨਾ ਉਕਦਾਈ ਅਲਹੋ ਪਾਇਆ, ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਟਾਨੀ ਮਲਕੀਆ, ਚਾਰੇ ਵੇਦ ਹੋਏ ਸਚਿਆਰ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਭਾਉ ਭਗਤ ਕਰਨੀ ਸਦਾਏ, ਤੋ ਨਾਨਕ ਮੁਕੰਤਰ ਪਾਏ। ਪੌੜੀ ਸਤਿਗੁਰ ਬਿਟੋ।

0: ਨਿਵੇ ਜੋ ਹੰਤਾ ਮਿਰਗਾ ਸੀਸ ਨਿਵੇ ਕਥੀਏ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਟ ਦੀ ਭੁਕੰ ਸਾਰੰ ਤ੍ਰੈ ਪਾਲ ਤੇ ਗਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਪੋਕਟ ਨਿਸ਼ਚੋ ਕਰਮੰ ਕਹੁ ਨਾਨਕ ਨਿਸ਼ਚੋ ਤਿਹਾਵੈ ਬਿਨ ਸਤਿਗੁਰ ਵਾ

ਗੌਰੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਮ ਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੁੱਜਗ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ, ਕਰ ਔਗਣ ਪਛੋਤਾਵਣਾ।

ਸੰਤੋਖ ਸੂਤ ਜਤ ਕੰਢੀ ਸਤਵਤ ਇਹੋ ਜਨਮ ਜੀ ਕਹੇ ਤਾਂ ਭਾਂਡੇ ਘੱਤ ਨਾ ਹੋ ਟੁੱਟੇ ਨਾ ਮਨ ਲਗੇ ਨਾ ਹੋ ਜਲੇ ਨਾ ਜਾਏ ਤਨ ਸੋ ਮਨਸ ਨਾਨਕਾ ਜੋਗਲ ਚਲੇ ਪਾਏ ਚੌਪੜ ਮੁੱਲਣ ਆਇਆ ਬਹਿ ਚੁੱਕੇ ਪਾਇਆ ਸਿੱਖਾਂ ਕਾ ਚੜ੍ਹਾਈਆਂ ਗੁਰ ਬ੍ਰਹਮਣ ਥਿਆ ਲੱਖ ਚੋਰੀਆਂ।

ਤੱਕ ਪਾਹੁ ਕੱਤੀਏ ਬਾਹਮਣ ਵੱਟਿਆਏ ਕੋਈ ਬੱਕਰਾ ਰਿਨ ਖਾਇਆ ਸਭ ਖੁਆ ਕੇ ਪਾਏ ਕੋਏ ਪੁਰਾਣਾ ਸੁੱਟੀਏ ਵੀ ਫਿਰ ਪਾਈਏ ਹੋ।

ਮਾਨਸ ਕਾਣ ਕਰਹਿ ਨਿਵਾ ਛੁਰੀ ਵਗਾਇ ਤਿਨ ਗਲਤਾ ਤਿਨ ਕਰ ਬ੍ਰਾਹਮਣ ਪੂਰਹਿ ਨਾਥ ਉਨਾ ਪ੍ਰਿਆ ਵੈ ਉਈ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਕਾਈ ਹੱਥ ਛੁਰੀ ਜਗਤ ਕਸਾਈ ਨੀਲ ਬਸਤਰ ਪਹਿਰ ਹੋਵੇ ਹੈ ਪਰਵਾਰ ਮਲੇਸ ਧਾਨ ਲੈ ਪੂਜੈ ਪ੍ਰਾਣ ਭਾਕਿਆ ਕਾ ਕੁੱਠਾ ਬੱਕਰਾ ਕਾਣਾ ਚੌਕੇ ਉੱਪਰ ਕਿਸੇ ਨਾ ਜਾਣ ਦੇ ਕਹਿ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹ ਅਨ ਸਾਡਾ ਪਿੱਟੈ ਤਨ ਫਿੱਟੈ ਫੇੜ ਕਰੇ ਮਨ ਜੂਠੈ ਚੂਲੀ ਪ੍ਰੇ ਕਹੁ ਨਾਨਕ ਸੱਚ ਆਈਏ ਸੁੱਚ ਹੋਵੇ ਤਾਂ ਸੱਚ।

ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਢੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਏਂਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ।

ਦੇ ਮੁਹੱਕਾ ਕਰਮ ਹੋਏ ਕਰਮ ਹੋਏ ਪਿਤਰੀ ਦੇ ਅੱਗੇ ਵੱਤ ਜਾਣੀਏ ਪਿਤਰੀ ਚੁਰਕ ਨੇ ਵੱਡੀਏ ਹੱਥ ਲਾਲ ਕੇ ਮੁਸਬੀ ਇੱਕ ਨੇ ਨਾਨਕ।

ਕਥਾ ਮੁਖ ਵਸੇ ਨਿਤ ਦੋਇ ਕਵਾ ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਤੋਏ ਸੂਚੇ ਸੇ ਨਾਨਕਾ

ਹੋੜੀ ਤੁਰੇ ਪੁਰਾਣੇ ਪਾਉਣ ਵੇਖ ਹਰੰਗੀ ਹਰਨ ਸਵਾਰਿਆ ਕੋਠੇ ਮੰਡ ਮਾੜੀਆਂ ਲਾਏ ਬੈਠੇ ਕਿਰਪਾ ਸਾਰਿਆ ਚੀਜ ਕਰਨ ਮਨ ਭਾਮ ਦੇ ਹਰ ਪੁੱਜਣ ਨਾਹੀ ਹਾਰਿਆ ਕਰ ਫੁਰਮਾਇਸ ਖਾਇਆ ਵੇਖ ਮਹਿਲ ਸਮਰਨ ਵਿਸਾਰਿਆ ਜਰਾਈ ਜੋ ਬਨਹਾਰਿਆ ਜਰਾਈ ਜੋ ਬਨਹਾਰਿਆ।

ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ, ਕੰਨੀ ਸੂਤਕ ਕੰਨ ਪਏ ਲਾਇਤ ਬਾਰੀ ਖਾਹੇ, ਨਾਨਕ

ਗੁਰ ਵੱਡਾ ਕਰਸਾ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਤ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌ ਨਿਦ ਪਾਈਆਂ ਸਹਿਤ ਉੱਠੇ ਨੌ ਨਿਦ ਪਾਈਆਂ।

ਪੰਡ ਨਿਮੀਏ ਪੰਡ ਮੰਗਣ ਵਿਆਹ ਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾ ਪੰਡ ਮੂਆ ਪੰਡ ਭਾਲੀਏ ਪੰਡ ਹੋਵੇ ਬੰਧਾ ਸੋ ਕਿਉਂ ਮੰਦਾ ਆਖੀਏ ਜਿਜਮੈ ਰਾਜਾ ਪੰਡੋ ਹੀ ਪੰਡ ਉਪਜੈ ਪੰਡੇ ਬਾਜ ਨ ਕੋਏ ਨਾਨਕ ਪੰਡੇ ਬਾਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਾਲਾ ਹੀ ਹੈ ਪਾਗਾ ਰਤੀ ਚਾ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ

ਆਪੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾ ਹੀ ਐਤ ਜਗਤਾਂ ਕਾਇਤਗਾਰ ਭੰਡੀਐ ਮੰਦਾ ਕਿਸੇ ਨਾ ਆਖੀਐ ਪੜਖੇ ਹੋ ਬੁਝੀਐ ਮੂਰਖੇ ਨਾਲ ਨਾ ਲੁਝੀਐ ਮੂਰਖੇ ਨਾਲ ਨਾ ਲੁਝੀਐ।

ਥੋੜੀ ਆਪੇ ਹੀ ਕਰਨਾ ਕਿ ਉਹ ਕੱਲ ਆਪੇ ਹੀ ਤੈ ਧਾਰੀਐ। ਵੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ। ਜਿਸਕੇ ਜੀ ਪ੍ਰਾਨ ਹੈ ਕਿਉਂ ਸਾਹਿਬ ਮਨੋ ਵਿਸਾਰੀਐ, ਆਪਣ ਹੱਥੀ ਆਪਣਾ ਆਪੇ।

ਜਿਤ ਸੇਵੇ ਸੋ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ ਸਾ ਘਾਲ ਪੂਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਐ। ਜੋ ਸਾਹਿਬ ਨਾਲ ਨਾ ਹਾਰੀਐ ਤੇ ਵਿਆਹ ਪਾਸਾ ਢਾਲੀਐ। ਇਸ ਲਾਹੇ ਉੱਪਰ ਘਾਲੀਐ, ਇਸ ਲਾਹੇ ਉੱਪਰ ਘਾਲੀਐ।

0: ਗਰ ਵਾਦ ਗੱਲਾਂ ਕਰੇ ਕਢੇਰੀਆਂ ਖਸਮਾਂ ਪਾਏ ਸਾਰ ਆਪ ਕੋਈ ਸੇਵਾ ਕਰੇ ਤਖਸ ਪਾਏ ਮਾਨ ਨਾਲ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਣ ਮਹੱਲਾ ਦੂਜਾ
1: ਜੋ ਜੀ ਹੋਏ ਸੋ ਉਗਵੈ ਮੁਕਾ ਕਿਆ ਵਾਓ ਬੀਜੇ ਬਿਖ ਮੰਗੇ ਅੰਮ੍ਰਿਤ ਦੇ ਹੋਏ ਨਿਆਉ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਤ ਜਿਹਾ ਜਾਣੇ ਤੇਹੋ ਵਰਤੈ ਵੇਖੋ ਕੋ ਨਿਰਜਾਤ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾ ਸਾਹਿਬ ਛੇਤੀ ਹੁਕਮ ਨਾ ਚੱਲੇ ਕਹੇ ਬੜੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵਡੇਕੀਆਂ ਵਡਿਆਈਆਂ, ਕਿਛ ਕਹਿਣਾ ਕਹਿ ਨਾ ਜਾਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੇ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੇ ਧਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਗਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਟ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇ। ਤੋ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਸਾਹ ਦਾਨ ਭਰੋਸਾ ਦਾਨ।

ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹਿ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰੇ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਛੁਟਤ ਪ੍ਰਵਾਹ ਅਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵਹਿ ਸੰਤ ਕਰਹੇ ਮਨ ਮੱਜਨ ਪੁੱਬ ਜਿਨਹੋਂ ਸੇਵਾ ਕਰੀਆ ਤਿਨ ਭਉ ਨਿਵਾਰ ਅਨ ਭੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਧਰੇ ਕਬ ਕਾਲਿ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਾਰ ਭਰੇ ਜਾਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਸਾਬਰ ਸਿਦਕ ਸਹੀਦ ਪਰਮ ਭਉ ਖੋਵਣਾ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਚਟੀਐ ਤੁਧ ਡਿਠੇ ਸੱਚੇ ਪਾਤਿਸਾ
ਮਾਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾਂ ਦਾ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾਂ ਦਾ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਸਤਿ ਨਾਮ।

ज्ञात सरे महल्ला चौथा कार पहला चौपदे एक ओंकार

ਜਨਮ ਜਨਮ ਕੇ ਕਿਲ ਬਿਖ ਦੁਖ ਉਤਾਰੇ, ਗੁਰ ਨਾਮ ਦਿਓ ਰੇਨ ਲਾਥਾ, ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਾਰੇ, ਗੁਰ ਨਾਮ ਦਿਓ ਰੇਨ ਲਾਥਾ, ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ, ਗੁਰ ਪੂਰਾ ਹਰ ਨਾਮ ਦਿਰੜਾਇਆ, ਬਿਨ ਨਾਵ ਜੀਵਨ ਬਿਰਥਾ ਰਹਾ, ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਫਾ, ਤਿਨ ਸਾਧੂ ਚਰਨ ਨਾ ਸੇਵੇ ਕਬਹੁ, ਤਿਨ ਸਭ ਜਨਮ ਅਕਥਾ, ਜਿਨ ਸਾਧੁ ਚਰਣ ਸਾਧ ਪਗ ਸੇਵੇ, ਤਿਨ ਸਫਲ ਓ ਜਨਮ ਸਨਾਥਾ, ਮੋਕਉ ਕੀ ਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ, ਹਮ ਅੰਧਲੇ ਗਿਆਨਹੀਨ ਅਗਿਆਨੇ, ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲ ਹੈ ਮਿਲੰਥਾ, ਹਮ ਅੰਧ

0: ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਲਾਹਾ ਖਟਿਓ ਦਿਹਾੜੀ ਇਹ ਧਨ ਤਿੰਨਾ ਮਿਲਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗਰੀਬ ਨਵਾਜੀ ਦੀ ਪਾਵਨ ਬਾਣੀ ਨਾਲ ਮਨ ਕਿਰਤੀਆਂ ਦੀ ਸਾਂਝ ਬਣਾਈ ਬੈਠੇ ਪਰਮ ਸਨਮਾਨ ਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗਰੀਬ ਨਵਾਜ ਜੀ ਦੀ ਕਿਰਪਾ ਨਾਲ ਜੋ ਇਹ ਸਬੱਬ ਜੋ ਇਹ ਸਮਾਂ ਸਾਨੂੰ ਨਸੀਬ ਹੋਇਆ ਹੈ, ਆਓ ਯਤਨ ਕਰੀਏ ਕਿ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਮਨ ਨੂੰ ਸਾਵਧਾਨ ਕਰਦਿਆਂ ਹੋਇਆਂ, ਇਕਾਗਰ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਪਾਵਨ ਸ਼ਬਦ ਤੋਂ ਸਿੱਖਿਆ ਗ੍ਰਹਿਣ ਕਰ ਸਕੀਏ, ਯਤਨ ਕਰੀਏ ਕਿ ਸਤਿਗੁਰੂ ਜੀ ਦੀ ਕੋਈ ਸਿੱਖਿਆ ਸਾਡੇ ਪੱਲੇ ਪੈ ਜਾਵੇ ਤਾਂ ਕਿ ਇਹ ਜੀਵਨ ਸਫਲਤਾ ਦੇ ਰਾਹ ਤੇ ਤੁਰੇ। ਅੱਜ ਦਾ ਇਹ ਮੁਬਾਰਕ ਵਿਚਾਰ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਹੋਇਆ ਰਾਮਕਲੀ ਰਾਗ ਵਿੱਚ ਆਨੰਦ ਬਾਣੀ ਦੀ 31ਵੀਂ ਪੌੜੀ ਦਾ ਅਸੀਂ ਸ਼ਰਵਣ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਨੇ, ਕਿਉਂਕਿ ਅਸੀਂ ਜਦੋਂ ਕੱਲ ਪਰਸੋਂ ਇਹ ਪਿਛਲੀ ਪੌੜੀ 30 ਨੰਬਰ ਸ਼੍ਰਵਣ ਕੀਤੀ ਸੀ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇੱਕ ਵਿਚਾਰ ਸਾਡੇ ਸਾਹਮਣੇ ਰੱਖਿਆ ਸੀ ਕਿ ਪਰਮੇਸ਼ਰ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਸ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ। ਕੋਈ ਕੀਮਤ ਤਾਰ ਕੇ ਆਖੇ ਕਿ ਮੈਂ ਰੱਬ ਜੀ ਨੂੰ ਖਰੀਦਣਾ ਹੈ, ਮੈਂ ਮੁੱਲ ਲੈਣਾ ਹੈ, ਨਹੀਂ ਲਿਆ ਜਾ ਸਕਦਾ। ਹੁਣ ਜਦੋਂ ਸਤਿਗੁਰੂ ਗਰੀਬ ਨਵਾਜ ਜੀ ਨੇ ਐਸੀ ਬਖਸ਼ਿਸ਼ ਸਾਡੇ ਸਾਹਮਣੇ ਰੱਖੀ ਤਾਂ ਫਿਰ ਸਤਿਗੁਰੂ ਜੀ ਨੇ ਇਸ ਦਾ ਹੱਲ ਵੀ ਸਾਡੇ ਸਾਹਮਣੇ ਰੱਖਿਆ ਇਸੇ ਹੀ ਪੌੜੀ ਅੰਦਰ ਕਿ ਭਾਈ ਜੇ ਤੁਸੀਂ ਪਰਮੇਸ਼ਰ ਨਾਲ ਸਾਂਝ ਬਣਾਉਣੀ ਚਾਹੁੰਦੇ ਹੋ, ਪਰਮੇਸ਼ਰ ਨਾਲ ਇੱਕਮਿੱਕ ਹੋਣਾ ਚਾਹੁੰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਪਰਮੇਸ਼ਰ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ, ਕੋਈ ਕੀਮਤ ਉਸਦੀ ਨਹੀਂ ਲਗਾਈ ਜਾ ਸਕਦੀ, ਪਰਮੇਸ਼ਰ ਨੂੰ ਤੱਕੜੀ ਵਿੱਚ ਨਹੀਂ ਪਾਇਆ ਜਾ ਸਕਦਾ। ਫਿਰ ਲੈਣ ਦਾ ਕੀ ਤਰੀਕਾ ਹੈ, ਮਿਲਣ ਦਾ ਕੀ ਤਰੀਕਾ ਹੈ, ਸਾਂਝ ਬਣਾਉਣ ਦਾ ਕੀ ਤਰੀਕਾ ਹੈ? ਸਤਿਗੁਰੂ ਨੇ ਦਰਸਾ ਤਾ ਭਾਈ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ। ਇਹ ਗੁਰਬਾਣੀ ਗੁਰੂ ਵਰਗਾ ਜੇ ਗੁਰੂ ਮਿਲ ਜਾਏ, ਐਸੇ ਸਤਿਗੁਰੂ ਦੀ ਸ਼ਰਨ ਵਿੱਚ ਜੇ ਮਿਲ ਬੈਠਣ ਦਾ ਸਬੱਬ ਬਣ ਜਾਏ ਤੇ ਭਾਈ ਐਸੇ ਸਤਿਗੁਰੂ ਨੂੰ ਆਪਣਾ ਸਿਰ ਸੌਂਪ ਦੇਣਾ ਚਾਹੀਦਾ। ਸਿਰ ਸੌਂਪਣ ਦਾ ਭਾਵ ਹੈ ਆਪਣੀ ਸੋਚ, ਆਪਣੀ ਅਕਲ, ਆਪਣੇ ਵਿਚਾਰ ਸਤਿਗੁਰੂ ਜੀ ਦੇ ਅੱਗੇ ਸਮਰਪਣ ਕਰ ਦੇਣੇ ਚਾਹੀਦੇ ਹਨ, ਛੱਡ ਦੇਣੇ ਚਾਹੀਦੇ ਹਨ ਔਰ ਸਤਿਗੁਰੂ ਜੀ ਦੀ ਸੋਚ ਅਪਣਾ ਲੈਣੀ ਚਾਹੀਦੀ ਹੈ। ਇਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ, ਜੇ ਸਿਰ ਅਸੀਂ ਸਤਿਗੁਰੂ ਨੂੰ ਸੌਂਪ ਦਿਆਂਗੇ ਤੇ ਸਾਂਝ ਬਣ ਜਾਏਗੀ। ਹੁਣ ਅੱਜ ਦੇ ਇਸ ਮੁਬਾਰਕ ਵਿਚਾਰ ਅੰਦਰ ਸਤਿਗੁਰੂ ਜੀ ਨੇ ਇਹ ਬਾਤ ਸਾਡੇ ਸਾਹਮਣੇ ਦਰਸਾਈ ਹੈ, ਇਹ ਉਪਦੇਸ਼ ਦਿੱਤਾ ਹੈ ਕਿ ਭਾਈ ਦੇਖੋ ਸਤਿਗੁਰੂ ਦੀ ਐਸੀ ਰਹਿਮਤ ਹੋਈ, ਸਤਿਗੁਰੂ ਨੇ ਐਸੀ ਬਖਸ਼ਿਸ਼ ਕੀਤੀ ਹੈ, ਐਸੀ ਸਮਝ ਦਿੱਤੀ ਹੈ, ਮੈਨੂੰ ਹੁਣ ਜੀਵਨ ਜਿਉਣ ਦਾ ਢੰਗ ਪਤਾ ਲੱਗ ਗਿਆ, ਮੈਂ ਜੀਵਨ ਕਿਵੇਂ ਜਿਉਣਾ ਹੈ। ਮੇਰਾ ਮਨ ਜਿਹੜਾ ਕਦੀ ਢਹਿੰਦੀ ਕਲਾ ਵਿੱਚ ਜਾਂਦਾ ਸੀ, ਕਦੀ ਚੜ੍ਹਦੀ ਕਲਾ ਵਿੱਚ ਚਲੇ ਜਾਂਦਾ ਸੀ, ਜਿਹੜਾ ਮੇਰਾ ਮਨ ਹਰ ਵਕਤ ਜ਼ਹਿਰ ਦਾ ਵਪਾਰੀ ਰਹਿੰਦਾ ਸੀ, ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਪਿੱਛੇ ਹਰ ਵਕਤ ਲੱਗਾ ਰਹਿੰਦਾ ਸੀ, ਇਹ ਮੇਰਾ ਮਨ ਹੁਣ ਸੱਚ ਨਾਮ ਦਾ, ਗੁਰਬਾਣੀ ਦੇ ਉਪਦੇਸ਼ ਦਾ ਵਪਾਰੀ ਬਣ ਗਿਆ, ਵਣਜਾਰਾ ਬਣ ਗਿਆ ਹੈ, ਇਹ ਹੁਣ ਵਪਾਰ ਕਰਦਾ ਹੈ ਪਰਮੇਸ਼ਰ ਦੇ ਨਾਮ ਦਾ, ਪਰਮੇਸ਼ਰ ਦੇ ਗੁਣਾਂ ਦਾ, ਪਰਮੇਸ਼ਰ ਦੇ ਗਿਆਨ ਦਾ। ਭਾਈ ਇਹ ਮਨ ਮੇਰਾ ਹੁਣ ਸੱਚਾ ਵਣਜਾਰਾ ਬਣ ਗਿਆ ਹੈ। ਪਹਿਲਾਂ ਤੇ ਹਾਲਤ ਇਹ ਸੀ, ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਪਾੜੇ। ਆਵਾਗਮਨ ਬਣਿਆ ਹੋਇਆ ਸੀ ਹਰ ਵਕਤ, ਆਵਾਗਮਨ ਮਿੰਟ ਮਿੰਟ, ਸੈਕਿੰਡ ਸੈਕਿੰਡ ਤੇ ਆਵਾਗਮਨ ਬਣਿਆ ਸੀ। ਕਦੀ ਮਨ ਚੜ੍ਹਦੀ ਕਲਾ ਵਿੱਚ ਚਲੇ ਜਾਂਦਾ, ਕਦੀ ਮਨ ਢਹਿੰਦੀ ਕਲਾ ਵਿੱਚ ਚਲੇ ਜਾਂਦਾ। ਕਦੀ ਮਨ ਗੁਰਦੁਆਰੇ ਆ ਕੇ ਗੁਰਬਾਣੀ ਗੁਰੂ ਨਾਲ ਜੁੜ ਕੇ ਬੈਠਣ ਦੀ ਗੱਲ ਕਰਦਾ ਹੈ ਤੇ ਕਦੀ ਮਨ ਇੰਨੀ ਭੈਂਦੀ ਕਲਾ ਵਿੱਚ ਚਲੇ ਜਾਂਦਾ ਹੈ ਕਿ ਵਿਕਾਰਾਂ ਵਿੱਚ ਲਗਾਤਾਰ ਗਲਤਾਨ ਰਹਿਣ ਲੱਗ ਜਾਂਦਾ ਹੈ। ਇਹ ਆਵਾਗਾਵਣ ਹਮੇਸ਼ਾ ਵਾਸਤੇ ਬਣਿਆ। ਲੋਭੀ ਜੀਅੜਾ ਥਿਰਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਇਹ ਮਨ, ਇਹ ਜੀਅੜਾ ਇੰਨਾ ਲੋਭੀ ਹੈ, ਟਿਕਦਾ ਨਹੀਂ। ਹੁਣ ਸਤਿਗੁਰੂ ਆਖਦੇ ਮੈਨੂੰ ਗੁਰੂ ਨੇ ਸਮਝ ਦਿੱਤੀ, ਮੇਰੇ ਮਾਲਕ ਨੇ ਐਸਾ ਰਹਿਮਤ ਦਾ ਹੱਥ ਸਿਰ ਤੇ ਰੱਖਿਆ, ਮੇਰਾ ਮਨ ਕੂੜ ਕਬਾੜ ਛੱਡ ਕੇ, ਆਲੇ ਦੁਆਲੇ ਦੀ ਦੌੜ ਭੱਜ ਛੱਡ ਕੇ ਹੁਣ ਸੱਚ ਰਾਸ ਦਾ ਵਪਾਰੀ ਬਣ ਗਿਆ, ਵਪਾਰ ਕਰਨ ਵਾਲਾ ਬਣ ਗਿਆ। ਥੋੜਾ ਜਿਹਾ ਅਸੀਂ ਆਪਣੇ ਸਮਾਜ ਵਿੱਚ ਧਿਆਨ ਦਿਆਂਗੇ। ਹੁਣ ਗੁਰੂ ਸਵਾਰਿਓ, ਤੁਸੀਂ ਦੇਖਿਆ ਹੋਏਗਾ ਸਾਡੇ ਸਮਾਜ ਵਿੱਚ ਬੜੇ ਭਾਂਤੋ ਭਾਂਤ ਦੇ ਲੋਕ ਮਿਲ ਜਾਣਗੇ। ਕਈ ਐਸੇ ਲੋਕ ਨੇ ਜਿਹੜੇ ਕੇਵਲ ਆਪਣੀ ਕਲਮ ਦਾ ਸਹਾਰਾ ਲੈਂਦੇ ਨੇ ਤੇ ਕਲਮ ਦੇ ਸਹਾਰੇ ਆਪਣਾ ਵਪਾਰ ਚਲਾਉਂਦੇ ਆ। ਕੁਝ ਲੋਕ ਉਹ ਨੇ ਜਿਨ੍ਹਾਂ ਨੂੰ ਬੜੀ ਭੱਜ ਦੌੜ ਕਰਨੀ ਪੈਂਦੀ ਹੈ, ਬਹੁਤ ਕੁਝ ਕਹਿਣਾ ਪੈਂਦਾ ਹੈ, ਸੁਣਨਾ ਪੈਂਦਾ ਹੈ, ਤਾਂ ਉਹਨਾਂ ਦਾ ਵਪਾਰ ਚੱਲਦਾ ਹੈ। ਕੋਈ ਛੋਟੇ ਹਨ, ਕੋਈ ਵੱਡੇ ਹਨ, ਕਿਸੇ ਦਾ ਜ਼ਿਆਦਾ ਹੈ, ਕਿਸੇ ਦਾ ਥੋੜਾ ਹੈ। ਔਰ ਜਦੋਂ ਅਸੀਂ ਇਸ ਤੋਂ ਹਟ ਕੇ ਥੋੜਾ ਜਿਹਾ ਆਮ ਦ੍ਰਿਸ਼ਟੀ ਵੱਲ ਨਜ਼ਰ ਮਾਰਾਂਗੇ ਤੇ ਇੱਕ ਆਮ ਦ੍ਰਿਸ਼ਟੀ ਵੀ ਆਪਣੀ ਸੋਚ ਨੂੰ ਇਸ ਤਰੀਕੇ ਦੀ ਬਣਾ ਕੇ ਰੱਖਦਾ ਹੈ ਕਿ ਕਿਸੇ ਦੁਕਾਨ ਤੇ ਜਾਂਦਾ ਹੈ, ਕਿਸੇ ਥਾਂ ਤੋਂ ਵੀ ਕੋਈ ਵੀ ਥੋੜੀ ਬਹੁਤੀ ਛੋਟੀ ਮੋਟੀ ਕੋਈ ਵਸਤੂ ਖਰੀਦਣੀ ਹੈ ਤਾਂ ਉਹ ਵੀ ਹਰ ਵਕਤ ਆਮ ਬੰਦਾ ਵੀ ਧਿਆਨ ਰੱਖਦਾ ਹੈ, ਮੈਂ ਵਸਤੂ ਵਧੀਆ ਲਵਾਂ ਪਰ ਕੀਮਤ ਮੈਨੂੰ ਘੱਟ ਤਾਰਨੀ ਪਵੇ। ਵਸਤੂ ਉਹ ਲਵਾਂ ਜਿਹੜੀ ਜ਼ਿਆਦਾ ਚਿਰ ਹੰਡ ਜਾਏ, ਜ਼ਿਆਦਾ ਚਿਰ ਚੱਲ ਜਾਏ, ਮੈਂ ਉਸ ਵਸਤੂ ਦੀ ਵੱਧ ਤੋਂ ਵੱਧ ਵਰਤੋਂ ਕਰ ਸਕਾਂ, ਪੈਸਾ ਘੱਟ ਖਰਚ ਹੋਵੇ, ਵਸਤੂ ਜ਼ਿਆਦਾ ਚਿਰ ਮੇਰੇ ਕੋਲ ਚੱਲਦੀ ਰਹੇ, ਮੈਂ ਵਰਤੋਂ ਜ਼ਿਆਦਾ ਚਿਰ ਕਰ ਸਕਾਂ। ਹੁਣ ਇਹ ਸਾਰੀਆਂ ਗੱਲਾਂ ਸਾਡੇ ਸਮਾਜ ਵਿੱਚ ਆਮ ਤੌਰ ਤੇ ਵੇਖਣ ਨੂੰ ਮਿਲਦੀਆਂ। ਇਹਨੂੰ ਕਿਹਾ ਜਾ ਸਕਦਾ ਸਿਆਣਪ, ਇਸ ਨੂੰ ਕਿਹਾ ਜਾ ਸਕਦਾ ਤਰੱਕੀ ਦੇ ਰਾਹ ਤੇ ਤੁਰਨਾ, ਇਸ ਨੂੰ ਕਿਹਾ ਜਾ ਸਕਦਾ ਚੰਗੀ ਸੋਚ ਦੇ ਮਾਲਕ ਹੋਣਾ। ਪਰ ਇੱਕ ਨਾਲ ਤੁਸੀਂ ਹੋਰ ਦੇਖਿਆ ਹੋਏਗਾ, ਕਈ ਵਾਰੀ ਕਦੀ ਕਦੀ ਕਿਤੇ ਕਿਤੇ ਐਸੇ ਲੋਕ ਵੀ ਮਿਲ ਜਾਣਗੇ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਹਨ, ਮਾਨਸਿਕ ਤੌਰ ਤੇ ਉਹ ਆਪਣਾ ਸਰੀਰ ਦਾ ਆਪਣੀ ਸੋਚ ਦਾ ਤਵਾਜਨ ਗਵਾ ਚੁੱਕੇ ਹਨ, ਜਿਨ੍ਹਾਂ ਨੂੰ ਅਸੀਂ ਮੈਂਟਲੀ ਪਰੇਸ਼ਾਨ ਕਹਿ ਸਕਦੇ ਹਾਂ, ਪਾਗਲ ਕਹਿ ਸਕਦੇ ਹਾਂ, ਜਿਨ੍ਹਾਂ ਦੀ ਸੋਚ ਠੀਕ ਨਹੀਂ। ਤੁਸੀਂ ਦੇਖਿਆ ਹੋਏਗਾ ਸੜਕ ਤੇ ਤੁਰੇ ਜਾਂਦੇ, ਰਸਤੇ ਵਿੱਚੋਂ ਕੋਈ ਪੱਥਰ ਮਿਲ ਗਿਆ, ਉਸ ਨੂੰ ਹੱਥ ਵਿੱਚ ਉਠਾ ਲਿਆ, ਰਸਤੇ ਵਿੱਚ ਤੁਰਿਆ ਜਾਂਦਿਆਂ ਕੋਈ ਵੀ ਛੋਟੀ ਮੋਟੀ ਕੋਈ ਹੋਰ ਵਸਤੂ ਮਿਲ ਗਈ, ਉਸ ਨੂੰ ਚੁੱਕ ਕੇ ਪਾਸੇ ਸੁੱਟ ਦਿੱਤਾ, ਕੋਈ ਕੱਪੜਾ ਫਟਿਆ ਪੁਰਾਣਾ ਰਸਤੇ ਵਿੱਚੋਂ ਮਿਲ ਗਿਆ, ਉਸ ਨੂੰ ਚੁੱਕ ਲਿਆ ਆਪਣੀ ਜੇਬ ਵਿੱਚ ਪਾ ਲਿਆ, ਕੋਈ ਹੋਰ ਲਿਫਾਫਾ ਇਤਿਹਾਸਕ ਮਿਲ ਗਿਆ, ਉਸ ਨੂੰ ਚੁੱਕ ਲਿਆ, ਉਠਾ ਲਿਆ, ਜੇਬ ਵਿੱਚ ਰੱਖ ਲਿਆ, ਫੇਰ ਸੁੱਟ ਦਿੱਤਾ। ਇਤਿਹਾਸਕ ਕਾਰਵਾਈਆਂ ਤੁਸੀਂ ਐਸੀਆਂ ਐਸੇ ਮਨੁੱਖਾਂ ਦੀਆਂ ਦੇਖਦੇ ਰਹਿੰਦੇ ਹੋਵੋਗੇ। ਕਈ ਵਾਰੀ ਵੇਖਣ ਨੂੰ ਐਸੇ ਮਨੁੱਖ ਮਿਲ ਜਾਂਦੇ, ਐਸੀਆਂ ਹਰਕਤਾਂ ਕਰਦੇ ਆ ਜਿਨ੍ਹਾਂ ਨੂੰ ਦੇਖਦਿਆਂ ਸਾਰ ਪਤਾ ਲੱਗ ਜਾਂਦਾ ਹੈ ਕਿ ਇਸ ਵਿਅਕਤੀ ਦੀ ਮਾਨਸਿਕ ਸੋਚ ਠੀਕ ਨਹੀਂ। ਹੁਣ ਇੱਕ ਪਾਸੇ ਉਹ ਵਿਅਕਤੀ ਜਿਹੜਾ ਬੈਠਾ ਹੋਇਆ ਕੇਵਲ ਤੇ ਕੇਵਲ ਕਲਮ ਚਲਾਉਂਦਾ ਹੈ, ਸਾਈਨ ਕਰਦਾ ਹੈ ਤੇ ਉਸਦਾ ਵਪਾਰ ਚੱਲਦਾ ਹੈ। ਇੱਕ ਉਹ ਵਿਅਕਤੀ ਜਿਹੜਾ ਬੜੀ ਭੱਜ ਦੌੜ ਕਰਦਾ ਹੈ, ਬਹੁਤ ਕੁਝ ਸੁਣਦਾ ਹੈ, ਬਹੁਤ ਕੁਝ ਬੋਲਦਾ ਹੈ, ਤਾਂ ਉਸਦਾ ਵਪਾਰ ਚੱਲਦਾ ਹੈ, ਉਸਦਾ ਕਾਰੋਬਾਰ ਤਾਂ ਚੱਲਦਾ ਹੈ। ਇੱਕ ਉਹ ਵਿਅਕਤੀ ਜਿਹੜਾ ਕੇਵਲ ਆਪਣੇ ਘਰ ਵਾਸਤੇ ਸਮਾਨ ਖਰੀਦ ਕੇ ਲਿਆਉਣਾ ਚਾਹੁੰਦਾ ਹੈ, ਪਰ ਆਪਣੇ ਘਰ ਵਾਸਤੇ ਸਮਾਨ ਖਰੀਦਣ ਲੱਗਾ ਵੀ ਉਹ ਥੋੜਾ ਜਿਹਾ ਲੰਬਾ ਸੋਚਦਾ ਹੈ, ਥੋੜਾ ਜਿਹਾ ਫਾਇਦੇ ਦੀ ਗੱਲ ਸੋਚਦਾ ਹੈ ਕਿ ਇਹਦੇ ਵਿੱਚ ਮੇਰਾ ਪੈਸਾ ਘੱਟ ਖਰਚ ਹੋਵੇ। ਪਰ ਇੱਕ ਉਹ ਵਿਅਕਤੀ ਜਿਹੜਾ ਸੜਕ ਤੇ ਤੁਰਿਆ ਜਾ ਰਿਹਾ ਹੈ, ਜਿਸ ਦਾ ਕੋਈ ਮਨੋਰਥ ਨਹੀਂ, ਜਿਸ ਦੇ ਮਨ ਦੀ ਕੋਈ ਤਾਂਗ ਨਹੀਂ, ਜਿਸ ਦੀ ਕੋਈ ਇੱਛਾ ਨਹੀਂ, ਜਿਸ ਦੇ ਮਨ ਵਿੱਚ ਕੋਈ ਸੁਚਾਰੂ ਤਰੱਕੀ ਵਾਲਾ ਵਿਚਾਰ ਨਹੀਂ, ਉਹ ਤੁਰਿਆ ਜਾ ਰਿਹਾ ਹੈ, ਕਿਤਿਓਂ ਕੁਝ ਸਮਾਨ ਚੁੱਕਿਆ, ਕਿਤਿਓਂ ਕੋਈ ਸਮਾਨ ਚੁੱਕਿਆ, ਕਿਤਿਓਂ ਕੁਝ ਮਿਲਿਆ, ਕਿਤਿਓਂ ਕੁਝ ਮਿਲਿਆ, ਕੁਝ ਜੇਬ ਵਿੱਚ ਪਾ ਲਿਆ, ਕੁਝ ਜੇਬ ਵਿੱਚੋਂ ਕੱਢ ਕੇ ਸੁੱਟ ਦਿੱਤਾ, ਐਸੀਆਂ ਭੱਜੀਆਂ ਹਰਕਤਾਂ ਕਰਦਾ ਹੋਇਆ ਉਹ ਸੜਕ ਤੇ ਇੱਧਰ ਉੱਧਰ ਜਾ ਰਿਹਾ ਹੈ। ਹੁਣ ਸੱਚ ਜਾਣਨਾ, ਜਦੋਂ ਅਸੀਂ ਸਮਾਜ ਦੇ ਇਹਨਾਂ ਤਿੰਨ ਚਾਰ ਵਰਗਾਂ ਦੀ ਗੱਲ ਨੂੰ ਧਰਮ ਦੀ ਦੁਨੀਆ ਵਿੱਚ ਲਿਆ ਕੇ ਦੇਖਣ ਦਾ ਯਤਨ ਕਰਾਂਗੇ ਤੇ ਐਸਾ ਧਰਮ ਦੀ ਦੁਨੀਆ ਅੰਦਰ ਵੀ ਵੇਖਣ ਨੂੰ ਮਿਲਦਾ ਹੈ। ਕੁਝ ਉਹ ਲੋਕ जेड़े केवल ते केवल सतगुरु दे शब्द नूं विचारदिआं होइआं बैठ के समझण दा जतन करदे इक तुक पढ़ लई और रुक गए। समझण दा जतन कीता सतगुरु ने इस पावन बाणी दी तुक अंदर की उपदेश दिता है उस नूं विचारन लग जांदे आ। कुछ ओह लोग जेड़े सारे शब्द नूं पढ़ के फिर विचारन दा जतन करदे आ, कुछ ओह लोग जेड़े लंबा सारा बाणी दा पाठ करके कुछ समा पाठ करके उस तों बाद फिर ध्यान करन दा जतन करदे सतगुरु ने इहदे च किहड़े गुण दर्शाए किहड़ियां बुराइयां मना कीतियां। पर कुछ ऐसे भी सानूं मिल जाणगे जेड़े किसे गुणा दे गाहक नहीं, जेड़े किसे विचार नाल सहमत नहीं, जेड़े किसे तरीके नाल भी अपने जीवन नूं सुचारू उसारू लीहां ते चलाउण वास्ते तैयार नहीं, ओह की करदे आ धर्म की दुनिया के अंदर पैर रखद जो कुछ मिलिया जो कुछ प्राप्त होया इधरों मिल गया लै लिया दूजे पास्यों सुट दिता, इधरों लै लिया उसनू पा लिया दूजे पास्यों सुट दिता। ऐसिया भज्जिया हरकतां धर्म की दुनिया अंदर भी देखिया जा सकदियां। जिवें मैं बेनती कर रहा सां एक मनुख तुरिया जा रहा कुछ भी समान सड़क ते पिया होया चुकदा है अपनी जेब विच रखदा है थोड़े समय बाद दूजी चीज चुकदा है ते पहली चीज सुट दिंदा है। ऐसा साडी धर्म की दुनिया अंदर भी है। बाबा कबीर जी ने सानू जदों इस तरह का जीवन जिउण दा ढंग दर्शाया कि भाई असा जदों धर्म की दुनिया च पैर रखना है इत्थे असी आले दुआले दे विचार लैके प्रभाव नहीं कबूलना, इत्थे असी आले दुआले नूं देख के नहीं चलना कि धर्म की है। जदों धर्म की गल आएगी ते धर्म असी उसे नूं ही पुछना है जिसका यह धर्म है। धर्म अकाल पुरख का है, अकाल पुरख का रूप गुरु शब्द साडे कोल मौजूद है, असा धर्म भी अकाल पुरख की इस बाणी नूं ही पुछ के चलना है कि धर्म की है। पर बहुती वारी साडा आला दुआला इस तरह के कर्म तो प्रभावित हो जाता है, अपने आप से असी धर्म कर रहे हैं, अपने आप से असी सच का व्यापार कर रहे हैं, पर असल विच जदों सतगुरु की दृष्टि विच भी वेखांगे वह धर्म का व्यापार नहीं, वह धर्म का गुणा के गाहक वाली गल नहीं है। उसे तो केवल से केवल सुनिया सुनाइया आले दुआले को प्रभावित करने वाली कुछ ऐसा लिशकिया कुशकिया गलों असी जुड़ जाने फिर सतगुरु की बाणी का विचार सानू भोली जाता है। पर सतगुरु गरीब नवाज जी की पावन बाणी ने सानू ऐसा कर्म तो वर्ज दिता। बाबा कबीर जी के बोल है भावे कि संसार दे इस समाज दे रहन सहन नाल संबंधित होण पर जदों असी इन्हां बोलां नूं पढ़ांगे इह साडे इसे ही संसार दे विच रहिंदे आ धर्म कमाउण दी सानू जात दसदे आ। बाबा कबीर जी दे बोल है किन्ही बंजिया कांसी तांबा किन्ही लौंग सुपारी। भाई किसे ने ते लौंगां दा व्यापार कीता, किसे ने सुपारियां दा व्यापार कीता, किसे ने तांबे दा व्यापार कीता, पर बाबा कबीर जी आखदे नहीं मैं एहो जिहियां चीजां दा व्यापारी नहीं हां, मैं धर्म की दुनिया च पैर रखिया, मैं सच का व्यापार करने वास्ते रखिया, मैं सच का व्यापारी हां। किन्ही बनजिया कांसी तांबा किन्ही लौंग सुपारी संतों बनजिया नाम गोबिंद का ऐसी खेप हमारी। भाई साडी ये खेप है साडा ये भंडार है असी सच नाम दे व्यापारी हां, गुरु दे नाल जुड़ के गुरु की बाणी नूं पढ़ के असी इस सच नाम का व्यापार करते हां। पर बहुता समाज से केवल ते केवल लौंगा सुपारियां ते तांबे चांदी तक ही रह जांदा है। बहुता समाज ते अपनी दौड़ नूं केवल ते केवल इत्थों तक ही रखदा है कि कुछ खा पी लिया कुछ वेख लिया कुछ सुन लिया कुछ थोड़ा बहुता मनोरंजन कर लिया बस इस तों अगे धर्म नहीं है, इसे नूं ही धर्म मान लिया जांदा है। पर सतगुरु आखदे नहीं भाई असां तां अपने मन की तैयारी इस तरीके नाल करनी है, अपने मन नूं सतगुरु जी की बाणी दे ज्ञान नाल इस तरीके नाल भरना है, इस तरीके नाल अपने मन नूं सतगुरु की बाणी नाल जोड़ना है कि इस मन दियां सारियां तांगां खत्म हो जाण, इस मन दे सारे स्वाद फिक्के पै जाण। पर ऐसा हुंदा नहीं, असी इत्थों तक पहुंचदे नहीं। गुरबाणी दी विचार नूं गुरबाणी दी जो दित्ती हुई सेध है उस नूं अपना के चलना बड़ा मुश्किल लगता है। हुण अज साडा समाज इसे उलझन विच फसिया है, ਸਤਿਗੁਰੂ ਦੀ ਬਾਣੀ ਵਿਚ ਦਰਸਾਏ ਹੋਏ ਗੁਣਾਂ ਦਾ ਵਪਾਰ ਘੱਟ ਤੇ ਆਲੇ ਦੁਆਲੇ ਦਾ ਜਿਹੜਾ ਖਿਲਰਿਆ ਹੋਇਆ ਖਲਾਰਾ ਹੈ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ, ਇੱਕ ਮਾਨਸਿਕ ਬਿਰਤੀ ਵਿਗੜੀ ਹੋਈ ਵਾਲਾ ਵਿਅਕਤੀ ਜਿਹੜਾ ਹੈ ਉਹ ਜਿੰਨਾ ਸਮਾਨ ਸਮਾਜ ਵਿਚ ਜਾਂ ਸੜਕ ਦੇ ਉੱਤੇ ਖਿਲਰਿਆ ਹੋਇਆ ਮਿਲਦਾ ਹੈ ਉਸ ਨੂੰ ਇਕੱਠਾ ਕਰਦਾ ਰਹਿੰਦਾ ਹੈ, ਸੁੱਟਦਾ ਰਹਿੰਦਾ ਹੈ, ਉਸਦਾ ਕਿਸੇ ਚੀਜ਼ ਨਾਲ ਲਗਾ ਨਹੀਂ, ਕਿਸੇ ਚੀਜ਼ ਦੀ ਉਹਨੂੰ ਤਾਂਘ ਵੀ ਨਹੀਂ। ਜਦੋਂ ਹੁਣ ਐਸਾ ਸਮਾਜ ਸਾਡਾ ਅਸੀਂ ਦੇਖਾਂਗੇ, ਜੇ ਕਿਸੇ ਨੇ 10 ਮਿੰਟ ਅੱਖਾਂ ਬੰਦ ਕਰਨ ਦਾ ਟਕਵੰਜ ਬਣਾਇਆ ਤੇ ਅਸੀਂ ਆਪਣਾ ਸਾਰਾ ਕੁਝ ਛੱਡ ਕੇ ਅਸੀਂ ਕਹਿੰਦੇ ਹਾਂ ਉਹ ਬੜੀ ਸਮਾਧੀ ਲਾਉਂਦਾ ਹੈ ਉੱਥੇ ਚਲੀ ਗਏ। ਇਸ ਤੋਂ ਬਾਅਦ ਜੇ ਕਿਸੇ ਨੇ ਇਸ ਤੋਂ ਵੱਧ ਕੇ ਆਪਣਾ ਦੁਕਾਨਦਾਰੀ ਆਪਣੀ ਦੁਕਾਨਦਾਰੀ ਚਲਾਉਣੀ ਹੈ, ਉਹ ਇਸ ਨੂੰ ਅੱਖਾਂ ਮੇਟਣ ਨੂੰ ਛੱਡ ਕੇ ਤੇ ਉਹ ਕੋਈ ਉਹਦੇ ਵਿੱਚ ਨਵਾਂ ਇੱਕ ਕਰਮ ਹੋਰ ਦਾਖਲ ਕਰ ਲੈਂਦਾ, ਉਹ ਕਹਿੰਦਾ ਸਾਹ ਇਸ ਤਰ੍ਹਾਂ ਲੈਣੇ ਹੈ, ਇੱਕ ਸਾਹ ਅੰਦਰ ਖਿੱਚੋ ਇੱਕ ਸਾਹ ਬਾਹਰ ਕੱਢੋ, ਉਹ ਕੁਝ ਇਸ ਤਰ੍ਹਾਂ ਦੀਆਂ ਜੋਗੀਆਂ ਵਾਲੀਆਂ ਜੁਗਤੀਆਂ ਬਣਾ ਬਣਾ ਕੇ ਭਰਮਾਉਣ ਦਾ ਯਤਨ ਕਰਦਾ। ਅਸੀਂ ਕਹਿੰਦੇ ਹਾਂ ਇਕੱਲੀਆਂ ਅੱਖਾਂ ਮੇਟਣ ਨਾਲ ਕੀ ਹੋਣਾ ਹੈ, ਅੱਖਾਂ ਮੇਟਦਿਆਂ ਹੋਇਆਂ ਨਾਲ ਆਹ ਕੰਮ ਕਰਨਾ ਚਾਹੀਦਾ, ਫੇਰ ਕੰਮ ਚੱਲੇਗਾ। ਤੁਸੀਂ ਦੇਖੋਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਪੜ੍ਹਨ ਵਾਸਤੇ ਦਿੱਤੀ ਗਈ, ਸਤਿਗੁਰੂ ਜੀ ਦੀ ਬਾਣੀ ਸਾਨੂੰ ਜੀਵਨ ਜਾਤ ਦਰਸਾਉਣ ਵਾਸਤੇ ਦਿੱਤੀ ਗਈ। ਸਤਿਗੁਰੂ ਜੀ ਦੀ ਬਾਣੀ ਨੇ ਸਾਡੇ ਸਮਾਜ ਨੂੰ ਇਹੋ ਜਿਹਾ ਜੀਵਨ ਦਿੱਤਾ ਕਿ ਇਤਿਹਾਸ ਸਾਡਾ ਗਵਾਹ ਹੈ। ਪਰ ਜਦੋਂ ਅਸੀਂ ਗੁਰਬਾਣੀ ਦੀ ਸੋਚ ਨਾਲੋਂ ਟੁੱਟੇ, ਗੁਰਬਾਣੀ ਦੇ ਸੱਚ ਸਿਧਾਂਤ ਨੂੰ ਵਿਸਾਰਿਆ, ਗੁਰਬਾਣੀ ਨੂੰ ਪੜ੍ਹਨਾ ਛੱਡਿਆ, ਗੁਰਬਾਣੀ ਨੂੰ ਵਿਚਾਰਨਾ ਛੱਡਿਆ, ਤਾਂ ਫਿਰ ਕੀ ਹੋਇਆ ਕਿ ਅਖੰਡ ਪਾਠ ਦੀ ਰਵਾਇਤ ਸ਼ੁਰੂ ਹੋਈ। ਅਖੰਡ ਪਾਠ ਦੀ ਰਵਾਇਤ ਸ਼ੁਰੂ ਹੋਈ, ਫਿਰ ਕੁਝ ਲੋਕਾਂ ਨੇ ਐਸਾ ਸੋਚਿਆ ਕਿ ਅਖੰਡ ਪਾਠ ਤਾਂ ਹੋ ਹੀ ਰਿਹਾ ਆ, ਆਪਣੇ ਨਾਲ ਜੋੜਨ ਵਾਸਤੇ ਕਿਸੇ ਨੇ ਆਖਿਆ ਅਖੰਡ ਪਾਠ ਇੰਜ ਨਹੀਂ ਕਰੀਦਾ, ਇੰਜ ਕਰੀਦਾ ਆ। ਉਹਨਾਂ ਨੇ ਇੱਕ ਨਵੀਂ ਮਰਜ਼ਾਦਾ ਕਾਇਮ ਕੀਤੀ। ਦੂਜੇ ਨੇ ਸੋਚਿਆ ਵੀ ਇਹ ਹੁਣ ਇਹਨਾਂ ਦਾ ਕੰਮ ਚੱਲ ਪਿਆ, ਆਪਾਂ ਵਿਹਲੇ ਫਿਰਦੇ ਹਾਂ, ਆਪਾਂ ਕੀ ਕਰਨਾ। ਉਹਨਾਂ ਨੇ ਸੋਚਿਆ ਨਹੀਂ ਜੀ, ਇੰਜ ਅਖੰਡ ਪਾਠ ਸਫਲ ਨਹੀਂ ਹੁੰਦਾ, ਅਖੰਡ ਪਾਠ ਦਾ ਫਲ ਤੇ ਇੰਜ ਮਿਲਦਾ ਆ। ਉਹਨਾਂ ਨੇ ਦੂਜਾ ਕਰਮ ਕੱਢ ਮਾਰਿਆ, ਤੀਜਾ ਕਰਮ, ਚੌਥਾ ਕਰਮ। ਮੈਂ ਹੈਰਾਨ ਰਹਿ ਗਿਆ, ਜਦੋਂ ਸਾਡੇ ਇਸ ਪੰਥ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਨ ਦੀ 16 ਪ੍ਰਕਾਰ ਦੀ ਮਰਿਆਦਾ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਗਈ, 16 ਪ੍ਰਕਾਰ ਦੀ ਮਰਿਆਦਾ ਬਣਾ ਕੇ ਅਖੰਡ ਪਾਠ ਕਰਨ ਦਾ, ਇਹ ਸੰਪਟ ਹੈ ਜੀ, ਇਹ ਦੂਰਾ ਸੰਪਟ ਹੈ, ਇਹ ਤੀਰਾ ਸੰਪਟ ਹੈ। ਹੱਦ ਇੱਥੋਂ ਤੱਕ ਲੰਘ ਗਈ ਕਿ ਇੱਕ ਬਾਬੇ ਨੇ ਅਖੰਡ ਪਾਠ ਰੱਖਿਆ, ਉਹ ਸੰਪਟ ਪਾਠ ਕਰਦਾ ਹੋਇਆ ਇਹ ਮਰਿਆਦਾ ਲਾਗੂ ਕਰ ਗਿਆ ਕਿਸੇ ਦੇ ਘਰ ਵਿੱਚ, ਅਖੇ ਜਦੋਂ ਸੰਪਟ ਲੱਗੇਗਾ ਅਸੀਂ ਤੱਲੀ ਖੜਕਾਵਾਂਗੇ। ਸੰਪਟ ਲਾ ਕੇ ਤੱਲੀ ਖੜਕੇਗੀ ਤੇ ਇੱਕ ਬਾਹਰਲੇ ਦਰਵਾਜੇ ਤੇ ਬਿਠਾਇਆ ਹੋਇਆ ਬੰਦਾ ਉਹ ਗੰਨੇ ਲੈ ਕੇ ਬੈਠਾ ਹੈ, ਜਦੋਂ ਟੱਲੀ ਵੱਜਦੀ ਸੰਪਟ ਲੱਗਦਾ ਹੈ ਉਹ ਗੰਨਾ ਵੱਢ ਦਿੰਦਾ ਹੈ, ਜਦੋਂ ਸੰਪਟ ਲੱਗਦਾ ਉਹ ਗੰਨਾ ਵੱਢ ਦਿੰਦਾ ਹੈ। ਲੋਕਾਂ ਨੇ ਆਖਿਆ ਆਹ ਤੇ ਬੜੀ ਮਰਿਆਦਾ ਵਾਲਾ ਪਾਠ ਹੋਇਆ, ਇਹ ਤੇ ਬਹੁਤ ਮਹਿੰਗਾ ਪਾਠ ਹੋਇਆ, ਬੜਾ ਉੱਚੇ ਫਲ ਵਾਲਾ ਪਾਠ ਹੋਇਆ। ਹੁਣ ਸਾਨੂੰ ਇਹ ਸੋਚਣਾ ਪਏਗਾ ਸਤਿਗੁਰੂ ਜੀ ਦੀ ਬਾਣੀ ਤੋਂ ਸੇਧ ਲੈ ਕੇ ਇਹ ਕਿਹੜਾ ਫਲ ਵਾਲਾ ਪਾਠ ਹੈ, ਇਹ ਕਿਹੜੀ ਮਰਿਆਦਾ ਹੈ, ਇਹ ਕਿਸ ਪੰਥ ਨੇ ਮਰਿਆਦਾ ਬਣਾਈ ਹੈ, ਇਹ ਕਿੰਨੇ ਤਰੀਕਾ ਦਰਸਾਇਆ ਕਿ ਅਖੰਡ ਪਾਠ ਹੋ ਰਿਹਾ, ਪਾਠ ਨੂੰ ਸੁਣੋ ਨਾ ਸੁਣੋ, ਪਾਠ ਦੇ ਕੋਲ ਬੈਠੋ ਨਾ ਬੈਠੋ, ਪਾਠ ਦੀ ਸਿੱਖਿਆ ਲਓ ਨਾ ਲਓ, ਤੇ ਗੰਨਿਆਂ ਵੱਲ ਧਿਆਨ ਰੱਖੋ, ਟੱਲੀ ਵੱਲ ਧਿਆਨ ਰੱਖੋ, ਮਾਰਨੀ ਹੈ ਕਿ ਨਹੀਂ ਮਾਰਨੀ। ਐਸਾ ਕੁਝ ਸਾਡੇ ਸਮਾਜ ਵਿੱਚ ਹੋ ਗਿਆ, ਪਰ ਬਹੁਤਿਆਂ ਲੋਕਾਂ ਨੇ ਇਹੋ ਜਿਹੀਆਂ ਰੀਤਾਂ ਅਪਣਾ ਲਈਆਂ। ਭਾਈ ਇੰਜ ਅਖੰਡ ਪਾਠ ਦਾ ਫਲ ਨਹੀਂ ਮਿਲਿਆ, ਚਲੋ ਇੰਜ ਕਰਵਾ ਲਓ, ਇੰਜ ਨਹੀਂ ਮਿਲਿਆ ਫਿਰ ਦੂਰਾ ਸੰਪਟ ਕਰਾਓ, ਜੇ ਦੂਰਾ ਨਹੀਂ ਮਿਲਿਆ ਫਿਰ ਤੀਰਾ ਕਰਾ ਲਓ, ਜੇ ਤੀਰੇ ਨਾਲ ਵੀ ਕੰਮ ਨਹੀਂ ਸਰਿਆ ਫਿਰ ਤੁਸੀਂ ਹੁਣ ਗੰਨੇ ਵੱਢਣ ਵਾਲਾ ਕਰਾ ਲਓ। ਇਹੋ ਜਿਹੀਆਂ ਮਰਿਆਦਾ ਬਣਾ ਬਣਾ ਕੇ ਸਾਡੇ ਪੰਥ ਨੂੰ ਲਗਾਤਾਰ ਕੁਰਾਏ ਪਾਇਆ ਗਿਆ। ਪਰ ਸਤਿਗੁਰੂ ਜੀ ਨੂੰ ਪੁੱਛ ਕੇ ਦੇਖਣਾ, ਅਸਾਂ ਸਤਿਗੁਰੂ ਜੀ ਤੋਂ ਸੇਧ ਲੈਣੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਨੇ ਪਾਵਨ ਬਾਣੀ ਅੰਦਰ ਮਰਿਆਦਾ ਇੱਕੋ ਹੀ ਦਰਸਾਈ ਔਰ ਆਖਿਆ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਭਾਈ ਗਾਉਣਾ ਚਾਹੀਦਾ, ਸੁਣਨਾ ਚਾਹੀਦਾ, ਪਰ ਗਾਉਣ ਸੁਣਨ ਵੇਲੇ ਮਰਿਆਦਾ ਕੀ ਹੈ, ਮਨ ਰੱਖੀਏ ਭਾਉ, ਮਨ ਵਿੱਚ ਪਿਆਰ ਰੱਖ ਕੇ ਗਾਉਣਾ ਚਾਹੀਦਾ, ਮਨ ਵਿੱਚ ਪਿਆਰ ਰੱਖ ਕੇ ਸੁਣਨਾ ਚਾਹੀਦਾ, ਇਸ ਤੋਂ ਵੱਡੀ ਹੋਰ ਕੋਈ ਮਰਿਆਦਾ ਨਹੀਂ ਹੋ ਸਕਦੀ। ਪਰ ਅਸੀਂ ਸਤਿਗੁਰੂ ਜੀ ਦੀ ਦਰਸਾਈ ਮਰਿਆਦਾ ਨੂੰ, ਸਤਿਗੁਰੂ ਦੇ ਦਰਸਾਏ ਹੋਏ ਵਿਧਾਨ ਨੂੰ ਛੱਡ ਕੇ ਹੋਰ ਹੋਰ ਕਰਮ ਵਿੱਚ ਉਲਝ ਗਏ। ਸਤਿਗੁਰੂ ਗਰੀਬ ਨਿਵਾਜ ਨੇ ਆਖਿਆ, ਭਾਈ ਨਹੀਂ, ਜਦੋਂ ਅਸੀਂ ਗੁਰੂ ਕੋਲੋਂ ਸੇਧ ਲਵਾਂਗੇ ਮਨ ਸੱਚ ਦਾ ਵਪਾਰੀ ਬਣੇਗਾ, ਜਦੋਂ ਅਸੀਂ ਸਤਿਗੁਰੂ ਜੀ ਤੇ ਟੇਕ ਰੱਖਾਂਗੇ, ਭਰੋਸਾ ਰੱਖਾਂਗੇ, ਸਾਡਾ ਮਨ ਗੁਣਾਂ ਦਾ ਗਾਹਕ ਬਣੇਗਾ। ਗੁਣਾਂ ਦਾ ਗਾਹਕ ਬਣਦਾ ਹੋਇਆ ਗੁਣ ਲੈਣ ਵਾਸਤੇ ਕਿੰਨੀ ਵੀ ਕੁਰਬਾਨੀ ਕਰਨੀ ਪਵੇ ਮਨੁੱਖ ਕਰ ਜਾਏਗਾ, ਸੱਚਮੁੱਚ ਕਰ ਜਾਏਗਾ। ਸਤਿਗੁਰੂ ਦੇ ਗੁਣਾਂ ਨਾਲ ਜਿਨ੍ਹਾਂ ਦੀ ਸਾਂਝ ਬਣੀ ਵੱਡੀ ਤੋਂ ਵੱਡੀ ਕੀਮਤ ਉਤਾਰੀ ਹੈ, ਬਹੁਤ ਮਹਿੰਗੀ ਤੋਂ ਮਹਿੰਗੀ ਕੀਮਤ ਉਤਾਰੀ ਹੈ, ਵੱਡੀਆਂ ਵੱਡੀਆਂ ਮੁਸ਼ਕਲਾਂ ਦੇ ਨਾਲ ਟਕਰਾਉਣ ਦਾ ਉਹਨਾਂ ਨੇ ਲਗਾਤਾਰ ਜਜ਼ਬਾ ਧਾਰਨ ਕੀਤਾ। ਮੁਸ਼ਕਲਾਂ ਨਾਲ ਟਕਰਾਉਂਦਿਆਂ ਹੋਇਆਂ ਵੀ ਸਤਿਗੁਰੂ ਦੇ ਗੁਣਾਂ ਨਾਲੋਂ ਸਾਂਝ ਨਹੀਂ ਤੋੜੀ। ਪਰ ਅਸੀਂ ਇੱਥੋਂ ਤੱਕ ਪਹੁੰਚੇ ਨਹੀਂ, ਇੱਥੋਂ ਤੱਕ ਪਹੁੰਚਣ ਦਾ ਯਤਨ ਵੀ ਨਹੀਂ ਕਰਦੇ। ਸਤਿਗੁਰੂ ਗੁਰੂ ਅਮਰਦਾਸ ਆਖਦੇ, ਜੇ ਯਤਨ ਕਰਾਂਗੇ ਹਰ ਰਾਸ ਮੇਰੀ, ਪਰਮੇਸ਼ਰ ਦੀ ਇਹ ਸਤਿਗੁਰੂ ਦੀ ਬਾਣੀ, ਇਹ ਨਾਮ ਧਨ ਮੇਰੀ ਰਾਸ ਪੂੰਜੀ ਹੈ, ਮੇਰੇ ਜੀਵਨ ਦਾ ਖਜ਼ਾਨਾ ਹੈ। ਮਨ ਵਣਜਾਰਾ, ਮਨ ਇਸ ਰਾਸ ਪੂੰਜੀ ਨੂੰ ਇਕੱਠਾ ਕਰਨ ਵਾਲਾ ਹੈ, ਵਪਾਰੀ ਬਣ ਗਿਆ ਹੈ ਇਸ ਰਾਸ ਪੂੰਜੀ ਦਾ। ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਇਸ ਰਾਸ਼ੀ ਦਾ, ਇਸ ਭੰਡਾਰੇ ਦਾ, ਇਸ ਧਨ ਦੌਲਤ ਦਾ, ਇਹਨਾਂ ਗੁਣਾਂ ਦਾ ਗੁਰੂ ਕੋਲੋਂ ਪਤਾ ਲੱਗਾ, ਗੁਰੂ ਕੋਲੋਂ ਸਮਝ ਲੱਗੀ, ਗੁਰੂ ਨੇ ਦਰਸਾਇਆ ਕਿ ਇਹ ਰਾਸ ਪੂੰਜੀ ਹੀ ਤੇਰੇ ਜੀਵਨ ਦਾ ਅਸਲੀ ਖਜ਼ਾਨਾ ਹੈ। ਪਰ ਕਈ ਵਾਰੀ ਇਹ ਵੀ ਸਾਡੇ ਸਮਾਜ ਦਾ ਰੁਝਾਨ ਬਣਿਆ ਹੋਇਆ, ਕੱਚਾ ਧਨ ਸੰਚੈ ਮੂਰਖ ਗਾਵਾਰਾ। ਕੱਚਾ ਧਨ ਸੰਚਦੇ ਰਹਿੰਦੇ ਹਾਂ, ਨਿੰਦਿਆ ਇਕੱਠੀ ਕਰ ਲਈ, ਚੁਗਲੀ ਇਕੱਠੀ ਕਰ ਲਈ, ਬਹੁਤ ਸਾਰਾ ਵੈਰ ਭਾਵਨਾ ਈਰਖਾ ਇਕੱਠੀ ਕਰ ਲਈ, ਇਹ ਕੱਚਾ ਧਨ ਹੈ, ਇਹ ਨਾਲ ਨਿਭਣ ਵਾਲਾ ਨਹੀਂ, ਇਹ ਜੀਵਨ ਨੂੰ ਸਚਿਆਰ ਨਹੀਂ ਬਣਾਉਂਦਾ। ਇਹ ਕੱਚਾ ਧਨ ਜੀਵਨ ਨੂੰ ਬਰਬਾਦ ਕਰਦਾ ਹੈ, ਈਰਖਾ ਦਾ ਧਨ, ਨਫ਼ਰਤ ਦਾ ਧਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਕੱਚਾ ਧਨ ਇਹ ਜੀਵਨ ਨੂੰ ਬਰਬਾਦ ਕਰਦਾ ਹੈ। ਸਤਿਗੁਰੂ ਨੇ ਆਖਿਆ ਨਹੀਂ, ਤੁਸੀਂ ਸੱਚੇ ਧਨ ਦੇ ਵਪਾਰੀ ਬਣਨਾ। ਸੱਚਾ ਧਨ ਸਤਿਗੁਰੂ ਜੀ ਦੀ ਬਾਣੀ ਚ ਦਰਸਾਏ ਗੁਣ, ਤੁਸਾਂ ਸਤ ਦੇ ਵਪਾਰੀ ਬਣਨਾ, ਸੰਤੋਖ ਦੇ ਵਪਾਰੀ ਬਣਨਾ, ਤੁਸਾਂ ਧੀਰਜ ਦੇ ਵਪਾਰੀ ਬਣਨਾ, ਧਰਮ ਦੇ ਵਪਾਰੀ ਬਣਨਾ, ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਿਹਾਜਦੇ ਜਾਣਾ ਹੈ, ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਇਕੱਠੀਆਂ ਕਰਦੇ ਜਾਣਾ ਹੈ। ਤਾਂ ਹੀ ਤੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਕੇ ਆਖਦੇ ਆ, ਹਰ ਹਰ ਨਿਤ ਜਪਿਓ ਜੀਓ। ਭਾਈ ਸਤਿਗੁਰੂ ਦੀ ਇਸ ਬਾਣੀ ਨੂੰ, ਪਰਮੇਸ਼ਰ ਦੀ ਸਿੱਧੋ ਸਲਾਹ ਨੂੰ ਨਿਤ ਨਿਤ ਹਰ ਰੋਜ਼ ਦਿਲੋਂ ਜਪਿਓ। ਦਿਲ ਬਣਾ ਕੇ, ਮਨ ਦੀ ਇੱਛਾ ਬਣਾ ਕੇ, ਤਾਂਗ ਬਣਾ ਕੇ, ਪਿਆਰ ਦੇ ਨਾਲ ਜਪਿਓ। ਜਦੋਂ ਫਿਰ ਜਪਦੇ ਆ ਨਾ ਇਸ ਤਰ੍ਹਾਂ ਮਨ ਮਨ ਕਰਕੇ, ਪਿਆਰ ਨਾਲ, ਉਤਸ਼ਾਹ ਨਾਲ, ਸੋਹਣਾ ਸਤਿਗੁਰੂ ਨਾਲ ਸੰਬੰਧ ਬਣਾ ਕੇ ਜਪਦੇ ਆ, ਤੇ ਫਿਰ ਸਤਿਗੁਰੂ ਆਖਦੇ ਉਮਕੇ ਉਹੀਓ ਮਿਲਣ ਪ੍ਰਭ ਤਾਈ। ਭਾਈ ਮੇਰਾ ਹਿਰਦਾ ਉਛਾਲੇ ਮਾਰਦਾ ਹੈ ਰੱਬ ਜੀ ਨਾਲ ਮਿਲਾਪ ਵਾਸਤੇ, ਹੁਣ ਨੀ ਨਾ ਮਾਰਦਾ, ਅਜੇ ਨਹੀਂ ਮਾਰਦਾ, ਅਜੇ ਸਾਨੂੰ ਲੱਗਦਾ ਹੈ ਕਦੋਂ ਖਹਿੜਾ ਛੁੱਟ ਜਾਏ, ਕਦੋਂ ਇਸ ਗੱਲ ਤੋਂ ਭੱਜ ਜਾਈਏ, ਕਦੋਂ ਅਸੀਂ ਇਸ ਗੱਲ ਨਾਲੋਂ ਸੰਬੰਧ ਤੋੜ ਲਈਏ, ਕੌਣ ਹੋਵੇ ਜਿਹੜਾ ਸਾਨੂੰ ਬਣਿਆ ਬਣਾਇਆ ਸਾਰਾ ਕੁਝ ਦੇ ਦੇਵੇ। ਸਤਿਗੁਰੂ ਆਖਦੇ ਨਹੀਂ, ਮਨ ਉਛਾਲੇ ਮਾਰੇ, ਮਨ ਦੇ ਵਿੱਚ ਤਾਂਘ ਪੈਦਾ ਹੋ ਜਾਏ, ਮੈਂ ਸਤਿਗੁਰੂ ਨਾਲ ਸਾਂਝ ਪਾਉਣੀ ਹੈ, ਮੈਂ ਬਾਣੀ ਪੜ੍ਹਨੀ ਹੈ। ਤੁਸੀਂ ਵੇਖਿਆ ਹੋਏਗਾ ਕਿਸੇ ਵਿਅਕਤੀ ਦਾ ਕੋਈ ਕੀਮਤੀ ਸਮਾਨ ਗਵਾਚ ਜਾਏ, ਕੋਈ ਗਹਿਣਾ ਗਵਾਚ ਜਾਏ, ਕੋਈ ਪਰਸ ਗਵਾਚ ਜਾਏ, ਜਾਂ ਕੋਈ ਹੋਰ ਮਹਿੰਗੀ ਵਸਤੂ ਗਵਾਚ ਜਾਏ, ਉਹ ਭਾਲਦਾ ਹੈ, ਇੱਧਰ ਉੱਧਰ ਦੌੜ ਭੱਜ ਕਰਦਾ ਹੈ, ਦੂਜਿਆਂ ਨੂੰ ਪੁੱਛਦਾ ਹੈ, ਭਾਈ ਮੇਰਾ ਸਮਾਨ ਗਵਾਚ ਗਿਆ, ਮੇਰੀ ਵਸਤੂ ਗਵਾਚ ਗਈ, ਤੁਸੀਂ ਦੇਖੀ ਨੀ, ਤੁਹਾਨੂੰ ਲੱਭੀ ਨਹੀਂ। ਜੇ ਸਾਡਾ ਮਨ ਸੱਚ ਧਰਮ ਵੱਲ ਪੈਰ ਰੱਖੇਗਾ, ਸਾਡਾ ਵੀ ਇਹੀ ਹਾਲ ਹੋਏਗਾ, ਅਸੀਂ ਵੀ ਇਸੇ ਤਰੀਕੇ ਨਾਲ ਚੱਲਾਂਗੇ। ਭਾਈ ਮੈਂ ਅੱਜ ਬਾਣੀ ਨਹੀਂ ਪੜ੍ਹੀ, ਮੇਰਾ ਮਨ ਨਹੀਂ ਦੇਖਦਾ, ਮੈਂ ਅੱਜ ਸਤਿਗੁਰੂ ਜੀ ਨਾਲ ਗੱਲਾਂ ਨਹੀਂ ਕੀਤੀਆਂ, ਮੈਂ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਨਾਲ ਆਪਣੀ ਬਿਰਤੀ ਨਹੀਂ ਬਣਾ ਸਕਿਆ, ਅੱਜ ਮੈਂ ਵਿਚਾਰ ਨਹੀਂ ਸਕਿਆ, ਅੱਜ ਮੈਂ ਸਤਿਗੁਰੂ ਜੀ ਦੀ ਬਾਣੀ ਤੋਂ ਦੂਰ ਹੋ ਗਿਆ, ਅੱਜ ਮੇਰੀ ਸਾਂਝ ਸਤਿਗੁਰੂ ਨਾਲੋਂ ਟੁੱਟ ਗਈ। ਜੇ ਸਾਡਾ ਐਸਾ ਪਿਆਰ ਬਣ ਜਾਏਗਾ, ਤੇ ਫਿਰ ਸਤਿਗੁਰੂ ਨੇ ਇਹੋ ਜਿਹਾ ਉਪਦੇਸ਼ ਦੀ ਪਾਵਨ ਬਾਣੀ ਅੰਦਰ ਦਿੱਤਾ ਹੈ ਕਿ ਇੱਕ ਨਿਲਖ ਵਾਸਤੇ, ਇੱਕ ਸੈਕਿੰਡ ਵਾਸਤੇ ਵੀ ਸਤਿਗੁਰੂ ਦੀ ਬਾਣੀ ਨਾਲੋਂ ਦੂਰ ਹੋਣਾ ਮੈਨੂੰ ਭਾਰਾ ਲੱਗਦਾ ਹੈ, ਬੜੀ ਦੁਖਦਾਇਕ ਗੱਲ ਲੱਗਦੀ ਹੈ, ਮੇਰਾ ਮਨ ਹੁਣ ਹਟਦਾ ਨਹੀਂ, ਮੇਰਾ ਮਨ ਲਗਾਤਾਰ ਜੁੜਿਆ ਹੋਇਆ ਹੈ। ਸਤਿਗੁਰੂ ਗਰੀਬ ਨਿਵਾਜ ਬਖਸ਼ਿਸ਼ ਕਰਕੇ ਆਖਦੇ ਹੈ, ਭਾਈ ਲਾਹਾ ਖੱਟਿਓ ਦਿਹਾੜੀ, ਇਹ ਆਪਣੇ ਜੀਵਨ ਦਾ ਲਾਹਾ ਖੱਟਣਾ ਹੈ, ਪ੍ਰਾਪਤ ਕਰਨਾ ਹੈ, ਘਾਟਾ ਨਹੀਂ ਲਾਭ ਪ੍ਰਾਪਤ ਕਰਨਾ ਹੈ। ਸਾਡਾ ਸਮਾਜ ਪੰਜਾਬ ਦੀ ਧਰਤੀ ਤੇ ਤਾਂ ਮੈਂ ਬਹੁਤ ਦੇਖਿਆ, ਘਰੋਂ ਦੁੱਧ ਦੇ ਡੱਬੇ ਭਰ ਕੇ ਡੇਰੇ ਤੇ ਜਾ ਆਉਂਦੇ ਆ, ਮੱਥਾ ਟੇਕ ਆਉਂਦੇ ਆ, ਉੱਥੋਂ ਪਾਣੀ ਦਾ ਡੱਬਾ ਭਰ ਕੇ ਘਰ ਨੂੰ ਲੈ ਆਉਂਦੇ ਆ, ਇਹ ਵਪਾਰ ਕਰਦੇ ਆ। ਘਰੋਂ ਮਹਿੰਗੀਆਂ ਵਸਤੂਆਂ ਜਾ ਕੇ ਉੱਥੇ ਭੇਂਟ ਕਰ ਆਉਂਦੇ ਆ, ਔਰ ਉੱਥੋਂ ਕੇਵਲ ਫੁੱਲੀਆਂ ਲੈ ਕੇ ਜਾਂ ਕੇਵਲ ਮਖਾਣੇ ਲੈ ਕੇ, ਪ੍ਰਸ਼ਾਦ ਲੈ ਕੇ ਤੇ ਘਰ ਨੂੰ ਆ ਜਾਂਦੇ, ਇਹ ਸੱਚ ਦਾ ਵਪਾਰ ਨਹੀਂ ਹੈ। ਸੱਚ ਦਾ ਵਪਾਰ ਤੇ ਇਹ ਹੈ, ਅਸੀਂ ਸਤਿਗੁਰੂ ਜੀ ਕੋਲ ਆਏ ਹਾਂ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਮੰਨ ਕੇ, ਵਿਚਾਰ ਕੇ, ਪੜ੍ਹ ਕੇ ਆਪਣੇ ਜੀਵਨ ਵਿੱਚ ਕੋਈ ਸੇਧ ਪੈਦਾ ਕਰੀਏ, ਕੋਈ ਕ੍ਰਾਂਤੀ, ਕੋਈ ਇਨਕਲਾਬ ਵਾਲੀ ਗੱਲ ਸਾਡੇ ਜੀਵਨ ਵਿੱਚ ਆਵੇ। ਜੋ ਕੁਝ ਅਸੀਂ ਕਰ ਰਹੇ ਹਾਂ ਉਸ ਨੂੰ ਸਤਿਗੁਰੂ ਜੀ ਦੀ ਬਾਣੀ ਦੇ ਰਾਹੀਂ ਵਿਚਾਰਨ ਦਾ ਯਤਨ ਕਰੀਏ। ਇਹ ਧਨ ਤਿੰਨਾਂ ਮਿਲਿਆ, जिन हारे आपे पाड़ा भाई ए धन उन्हां नूं मिलदा है जिहड़े अपने जीवन आचार नूं उच्चा चुकण दा जतन करदे है परमेशर नूं चंगे लग जांदे है परमेशर नूं पा जांदे है परमेशर दी नजर विच कबूल हो जांदे है ए धन फिर उन्हां नूं मिलदा है ओ इस धन दे व्यापारी बनदे हन। कहे नानक हर रात मेरी मन होवा बनजारा भाई मेरा मन बनजारा बन गया है मेरे मन ने इस धन का व्यापार करने का लगातार उपराला किया है उपराला कर रहा है। आओ असी भी जतन करिए सतगुरु के इस उपदेश नूं मन लईए वणज करो बन जा रहे हो वखर लहो समाल तैसी वस्त विसाही है जैसी निभ है नाल अगे शाह सुजान है लैसी वस्त संभाल भाई ओ बड़ा सियाणा है ओ धोखा नहीं खांदा ओ खोट नूं प्रवान नहीं करदा उसने तो सचो सच कबूल करना है क्योंकि सतगुरु ने कहता उथ है सचे ही सच निबड़े चुन वख कटे जजमालिया सतगुरु की बाणी ते तां सचे ही खरे उतरनगे सचे ही प्रवान होणगे दूजे झूठे प्रवान नहीं हो सकते। आओ खोट की रात नूं छड के कच्ची रात नूं छड के सतगुरु के गुणा के भंडार नाल मन बिरतियां जोड़न का जतन करिया करिए। भगत रविदास ने होका दिता ओए दुनियादारो ओ दुनिया वालियो आओ मैं तुहानू होका दिना आ मैं सचे नाम का भंडार लद्या है मैं अपने इन्हों ज्ञान इंद्रिया कर्म इंद्रिया के राही मैं अपने इस जीवन विच सच नाम का व्यापार किया है। आओ जे तुहाडे विच कोई है मैं होका दे के कहना आओ मेरे नाल लगो आओ मेरे नाल बैठो आपां सचे नाम का व्यापार करिए मेरा भी लद्या जाएगा तुहाडा भी लद्या जाएगा। भगत रविदास ने ते होका दे दिता को बनजारो राम को मेरा टांडा लद्या जाए रे सतगुरु कृपा करन। आओ नाम तन विहाज दे गुरमत दी इस विचार नूं धारण करदिया होया गुरमत दे सोहणे सिद्धांत नूं जीवन विच लैंदिया असीं भी संसार नूं होका देईए असीं भी संसार नूं आखीए आओ संसार दे लोको जीवन नूं सौखा ते सोहणा बनाउण लई गुरु नाल जुड़न दा जतन करिए सतगुरु कृपा करन। फुल्लां चुक्कां दी खिमा इन्हीं विचार प्रवान होईआं फुल्लां चुक्कां दी खिमा करदे होए असीस बख्शिश करो आखो जी प्यार नाल वाहिगुरु जी का खालसा वाहिगुरु जी की फतह।
1: प्रोग्राम दा ए हिस्सा तुहाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन पैटियो डेक प्रीकास्ट कंक्रीट स्टेप अते किसी भी तरह दी सॉफ्ट ग्राउंड जिमें गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउण लई जसकरन बराड नूं कॉल करो 403-439-7700 403-439-7700। प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसी भी तरह दे मॉडर्न ट्रेडिशनल कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लै के बजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा दवाई देना अपॉइंटमेंट्स ते लै के जाना या सफाई विच मदद करदे ने। तुहानू जेब विचों कोई भी खर्चा नहीं आएगा ए सीधा सरकार नूं बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर केटरिंग स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th एवेन्यू साउथ ईस्ट कैलगरी नियर स्टैंपेड ग्राउंड।
2: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

0: हम मैले तुम उजल करते, हम निर्गुण तुम दाता, हम मूर्ख तुम चतुर सयाने, तू सर्व कला का ज्ञाता। मादो हम ऐसे तू ऐसा, हम पापी तुम पाप खंडन, नीको ठाकुर देशा, दंडौत बंदन अनेक बार, सर्व कला समरथ डोलन तेरा खो हो प्रभु, नानक दे कर हथ डोलन ते राखो हो प्रभु, नानक दे कर हथ सतना धन वाहे गुरु साहिब जियो, एक ओंकार सतगुर प्रसाद, सलोक महला नौवा, गुण गोविंद गायो नहीं, जन्म अकारथ की न, कहो नानक हर भज मना, जेह बिद जल कौ मीन, गुण गोविंद गायो नहीं, जन्म अकारथ कीन, कहो नानक हर भज मना, जेह बिद जल कौ मीन, बिखियन सो काहे रचियो, निमख ना हो है उदास, कहो नानक पज हर मना, पर ना जम की फास, बिखियन सो काहे रचियो, निमख ना हो है उदास, कहो नानक पज हर मना, पर ना जम की फास। साहिब श्री गुरु ग्रंथ साहिब सची पातशाह जी महाराज और आप संगत अपने घरां च बैठे सतगुरु जी दे इन्हां अमृत बचना दी विचार सरवण कर रहे हो। गुरु तेग बहादुर सची पातशाह महाराज सलोकां दी विचार आपां अज प्रारंभ करनी। आओ आप जितने जुड़े बैठे हो सुरत करके आप आसीस बख्शो। सतगुरु गुरु तेग बहादुर सची पातशाह जी महाराज हजूर दी अमृत बाणी श्री गुरु ग्रंथ साहिब महाराज जी दे 15 रागां दे विच दर्ज है। उन्हां 15 रागां विच जिहड़े अमृत शब्द ने उन्हां दी गिनती 59 है और उस तो इलावा सतगुरां दे अमृत बचन 57 श्लोक ने दोहरे समेत, जिस दा दास ने आप नाल जिक्र कीता सी। थोड़ा जा आरंभ विच गुरु तेग बहादुर सच्ची पातशाह ਉਹਨਾਂ ਨੇ 14 ਰਾਗ ਤਾਂ ਉਹ ਹੀ ਵਰਤੇ ਨੇ ਜਿਹੜੇ ਪਹਿਲੇ ਗੁਰੂ ਸਾਹਿਬਾਨ ਨੇ ਵੀ ਵਰਤੇ, ਔਰ ਖਾਸ ਕਰਕੇ ਰਾਗ ਜੈਜਾਵੰਤੀ ਹੈ ਉਹ ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ। 59 ਜਿਹੜੇ ਸ਼ਬਦ ਨੇ ਉਹਨਾਂ ਵਿੱਚ ਸਤਿਗੁਰਾਂ ਨੇ ਬਹੁਤ ਬਖਸ਼ੀਸ਼ ਸਾਨੂੰ ਕੀਤੀ ਮਾਨਵਤਾ ਨੂੰ। ਅਸੀਂ ਆਮ ਤੌਰ ਤੇ ਇਹ ਲਫ਼ਜ਼ ਸਾਰੇ ਵਰਤਨੇ ਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਅੰਮ੍ਰਿਤ ਬਾਣੀ ਅੰਮ੍ਰਿਤ ਬੋਲ ਬੈਰਾਗਮਈ ਨੇ, ਅਕਸਰ ਅਸੀਂ ਇਹ ਸ਼ਬਦ ਸੁਣਨੇ। ਪਰਦਾਸ ਇੱਕ ਬੇਨਤੀ ਕਰਦਾ ਹੁੰਦਾ ਕਿ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਅਸੀਂ ਪੜਾਂਗੇ ਵਿਚਾਰਾਂਗੇ, ਇਸ ਵਿੱਚ ਅਨੇਕਾਂ ਪੱਖ ਸਤਿਗੁਰੂ ਜੀ ਅਧਿਆਤਮਿਕਤਾ ਦੇ, ਸੰਸਾਰਿਕਤਾ ਦੇ, ਜੀਵਨ ਮੁਕਤੀ ਦੇ, ਇਹ ਸਾਰੇ ਪੱਖ ਗੁਰੂ ਤੇਗ ਬਹਾਦਰ ਜੀ ਆਪਣੀ ਬਾਣੀ ਵਿੱਚ ਬਖਸ਼ਿਸ਼ ਕਰਦੇ। ਪਰ 3 ਸ਼ਬਦ ਦਾਸ ਅਕਸਰ ਵਰਤਦਾ ਹੁੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਸਭ ਤੋਂ ਪਹਿਲਾ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹ ਤਿਆਗ ਦਾ ਹੈ, ਦੂਸਰਾ ਹਜ਼ੂਰ ਦੀ ਬਾਣੀ ਵਿੱਚ ਸ਼ਬਦ ਬੈਰਾਗ ਹੈ, ਤੇ ਤੀਸਰਾ ਗੁਰੂ ਤੇਗ ਬਹਾਦਰ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸ਼ਬਦ ਵਿੱਚ ਅਨੁਰਾਗ ਹੈ। ਸਿੱਧੇ 3 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਅੰਮ੍ਰਿਤ ਰਚਨਾ ਵਿੱਚ ਤਿਆਗ ਬੈਰਾਗ ਔਰ ਅਨੁਰਾਗ ਹੈ। ਪਰ ਥੋੜੀ ਜਿਹੀ ਇੱਥੇ ਗੱਲ ਸਮਝਣ ਵਾਲੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਵਿੱਚ ਤਿਆਗ ਦਾ ਉਹ ਕਨਸੈਪਟ ਨਹੀਂ ਕਿ ਸੰਸਾਰ ਨੂੰ, ਪਰਿਵਾਰ ਨੂੰ, ਸਮਾਜ ਨੂੰ, ਇਸ ਨੂੰ ਤਿਆਗ ਦੇਣਾ ਕਿਉਂਕਿ ਇਹ ਦੁੱਖਾਂ ਦਾ ਘਰ ਹੈ, ਇਹ ਬੰਧਨ ਹੈ। ਮਹਾਰਾਜ ਤਾਂ ਕਹਿੰਦੇ ਆ ਭਾਈ ਸਿੱਖੋ, ਐ ਇਨਸਾਨੋ, ਜਿਸ ਪਰਮਾਤਮਾ ਦੀ ਖਾਤਰ ਤੁਸੀਂ ਸੰਸਾਰ ਨੂੰ ਤਿਆਗਣਾ ਚਾਹੁੰਦੇ ਹੋ, ਸੱਚ ਇਹਵੇ ਤਾਂ ਰੱਬ ਨੇ ਤਾਂ ਖੁਦ ਵੀ ਸੰਸਾਰ ਨੂੰ ਨਹੀਂ ਤਿਆਗਿਆ ਹੋਇਆ, ਉਹ ਤਾਂ ਇਸ ਤਰ੍ਹਾਂ ਇਹਦੇ ਵਿੱਚ ਰਚਿਆ ਹੋਇਆ, ਪੋਪ ਮਦ ਜੂ ਬਾਸ ਬਸਤ ਹੈ, ਮੁਕਰ ਮਾਹੇ ਜੈਸੀ ਸ਼ਾਹੀ ਤੈਸੀ ਹਰ ਬਸੀ ਨਿਰੰਤਰ ਘੱਟ ਹੀ ਖੋਜੋ। ਭਾਈ ਉਹ ਨਿਰੰਤਰ ਜਿਵੇਂ ਫੁੱਲ ਵਿੱਚ ਮਕਰੰਦ ਸੁਗੰਧੀ ਹੈ, ਜਿਵੇਂ ਦਰਪਣ ਦੇ ਵਿੱਚ ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਹੈ, ਸੱਚ ਇਹ ਵੇ ਕਿ ਪਰਮਾਤਮਾ ਖੁਦ ਇਸ ਸੰਸਾਰ ਨੂੰ ਰਚ ਕੇ ਆਪ ਇਹਦੇ ਵਿੱਚ ਹੀ ਵਰਤ ਰਿਹਾ ਹੈ। ਪਰ ਜਿਹੜਾ ਤਿਆਗ ਕਿਆ ਮਹਾਰਾਜ ਜੀ ਨੇ, ਸ਼ਲੋਕਾਂ ਦੀ ਵਿਚਾਰ ਤੋਂ ਪਹਿਲਾਂ ਸਿਰਫ 3 ਨੁਕਤੇ ਸਾਂਝੇ ਕਰਾਂਗਾ, ਉਸ ਨਾਲ ਹੋਰ ਸੁਖੈਨਤਾ ਹੋਵੇਗੀ ਆਉਣ ਵਾਲੇ ਦਿਨਾਂ ਸਮਝਣ ਲਈ। ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਤਿਆਗ ਕਿਆ ਗੁਰਬਾਣੀ, ਕਿਤੇ ਇਹ ਸ਼ਬਦ ਨੀ ਵਰਤਦੀ ਵੀ ਸੰਸਾਰ ਨੂੰ ਤਿਆਗੋ, ਗੁਰਬਾਣੀ ਕਹਿੰਦੀ ਸੰਸਾਰ ਵਿੱਚ ਰਹਿੰਦਿਆਂ ਹੋਇਆ ਅੰਦਰ ਮਲੀਨਤਾ ਵਾਲੇ ਵਕਾਰ ਤਿਆਗ ਦੇ। ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਬਚਨ ਹੈ, ਸਾਧੋ ਮਨ ਕਾ ਮਾਨ ਤਿਆਗੋ, ਜੇ ਤਿਆਗਣਾ ਹੈ ਤੇ ਆਪਣੇ ਮਨ ਦੇ ਵਿੱਚ ਉੱਠੇ ਅਹੰਕਾਰ ਦੇ ਫੁਰਨੇ ਮਾਨ ਨੂੰ, ਖੌਮੇ ਨੂੰ, ਖੰਗਤਾ ਨੂੰ ਤਿਆਗ ਦੇ, ਹੋਰ ਕੀ ਤਿਆਗਣਾ ਹੈ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਆ ਵਾਸ਼ਨਾ ਕਾਮ ਔਰ ਕ੍ਰੋਧ ਔਰ ਸਾਕਤ ਬੰਦਿਆਂ ਦੀ ਸੰਗਤ ਇਹਨੂੰ ਤਿਆਗ ਦਿਓ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾ ਤੇ ਅਹਿੰਸ ਭਾਗੋ, ਮਹਾਰਾਜ ਜੀ ਨੇ ਇਹ ਤਿਆਗ ਦਾ ਜ਼ਿਕਰ ਕੀਤਾ। ਦੂਸਰੀ ਗੱਲ, ਸਤਿਗੁਰਾਂ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਬੈਰਾਗ ਦਾ ਜ਼ਿਕਰ ਬੜੀ ਵਾਰੀ ਕੀਤਾ ਹੈ। ਹਾਲਾਂਕਿ ਜਦੋਂ ਅਸੀਂ ਪਾਠ ਕਰਨੇ ਆ, ਸਤਿਗੁਰੂ ਸਾਨੂੰ ਨਾਸ਼ਵਾਨਤਾ ਯਾਦ ਕਰਾ ਕੇ ਮਾਯੂਸ ਨਹੀਂ ਕਰਦੇ, ਸੁਰਤ ਨੂੰ ਢੈਂਦੀ ਕਲਾ ਵੱਲ ਨਹੀਂ ਜਾਣ ਦਿੰਦੇ, ਨਾਸ਼ਵਾਨਤਾ ਨੂੰ ਦੇਖ ਕੇ ਅੰਦਰ ਵਾਲੀ ਸੁਰਤ ਨੂੰ ਡਿੱਗਣ ਨਹੀਂ ਦਿੰਦੇ। ਨਾਸ਼ਵਾਨਤਾ ਦਾ ਜ਼ਿਕਰ ਕਰਕੇ ਸਤਿਗੁਰੂ ਇੱਕੋ ਦਮ ਸਾਡੀ ਸੁਰਤ ਨੂੰ ਪਰਮਾਤਮਾ ਦੇ ਸ਼ਬਦ ਵੀ ਜੋੜਦੇ ਨੇ। ਇਹੀ ਕਾਰਨ ਕਿ ਸਤਿਗੁਰੂ ਨੇ ਬਾਣੀ 'ਚ ਸ਼ਬਦ ਵਰਤੇ ਨੇ ਅਨੇਕਾਂ ਥਾਵਾਂ ਤੇ, ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ, ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ, ਇਹ ਅੱਗੇ ਬਚਨ ਆਏ। ਹੁਣ ਇੱਕ ਪਾਸੇ ਸਤਿਗੁਰੂ ਨਾਸ਼ਵਾਨਤਾ ਦੀ ਗੱਲ ਕਰਦੇ ਨੇ, ਹਜ਼ੂਰ ਨੇ ਫਰਮਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸੁਣੀ ਸਭ ਲਾਗੇ ਕਿਆ ਦਾਰਾ ਕਿਆ ਮੀਤ, ਇਸ ਵਿੱਚ ਬੈਰਾਗ ਹੈ। ਜਿਵੇਂ ਅਸੀਂ ਪਾਠ ਕਰਨੇ ਹਾਂ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ ਜੋ ਤਨ ਉਪਜੂ ਸੰਗ ਹੀ ਸੋ ਪੀ ਸੰਗ ਨਾ ਹੋ, ਕਹਿਣ ਤੋਂ ਮੁਰਾਦ ਬੈਰਾਗ ਹੈ। ਤੇ ਇਸ ਦੇ ਨਾਲ ਅਗਲਾ ਇੱਕ ਸ਼ਬਦ ਹੈ, ਉਹ ਹੈ ਅਨੁਰਾਗ। ਫਿਰ ਬੇਨਤੀ, ਤਿਆਗ ਹੈ ਵਾਸ਼ਨਾ ਦਾ, ਬੈਰਾਗ ਹੈ ਸੰਸਾਰ ਵਿੱਚ ਰਹਿੰਦਿਆਂ ਸੱਚਮੁੱਚ ਨਾਸ਼ਵਾਨਤਾ ਨੂੰ ਜਾਣ ਕੇ ਆਦਿ ਸੱਚ ਨਾਲ ਜੁੜਨਾ। ਤੇ ਉਸ ਤੋਂ ਅੱਗੇ ਹੈ ਅਨੁਰਾਗ। ਅਨੁਰਾਗ ਦਾ ਅਰਥ ਹੈ ਪ੍ਰੇਮ। ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚ ਪ੍ਰਭੂ ਪ੍ਰੇਮ, ਸਿਮਰਨ ਦਾ ਪ੍ਰੇਮ, ਸੰਗਤ ਦਾ ਪ੍ਰੇਮ ਸਤਿਗੁਰੂ ਦੀ ਬਾਣੀ ਵਿੱਚ ਡੁੱਲ ਡੁੱਲ ਕੇ ਪੈਂਦਾ। ਜਿਵੇਂ ਉਦਾਹਰਣ ਦੇ ਤੌਰ ਤੇ ਰੇ ਮਨ ਰਾਮ ਸ਼ੰਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਇਹ ਸਤਿਗੁਰੂ ਦੇ ਅੰਮ੍ਰਿਤ ਬਚਨ ਅਨੁਰਾਗ ਨੇ। ਖੈਰ, ਜਿਹੜਾ ਅਸੀਂ ਅੱਜ ਪ੍ਰਕਰਨ ਪ੍ਰਾਰੰਭ ਕਰਨ ਲੱਗੇ ਹਾਂ, ਇਹ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਲੋਕ 12 ਤੇ ਵਧੀਕ ਦੇ ਸਰਲੇਖ ਥੱਲੇ ਜਿਹੜੇ ਅੰਮ੍ਰਿਤ ਬਚਨ ਨੇ ਉਸ ਵਿੱਚ ਇਹ ਸਾਨੂੰ ਮਿਲਦੇ। ਇਸ ਵਿੱਚ ਸਤਿਗੁਰਾਂ ਨੇ ਜਿਹੜੇ ਦੋ ਸ਼ਲੋਕਾਂ ਦਾ ਅੱਜ ਪਾਠ ਰਹਿਮਤ ਕੀਤਾ, ਕਿਉਂਕਿ ਆਪਣਾ ਮਤਲਬ ਸਿਰਫ ਇੱਕ ਇੱਕ ਸ਼ਲੋਕ ਦੇ ਇੱਕ ਇੱਕ ਅੱਖਰ ਦੇ ਜਾਂ ਸ਼ਬਦ ਦੇ ਅਰਥ ਨੂੰ ਵਾਚਨਾ ਹੈ। ਸਤਿਗੁਰੂ ਨੇ ਅੱਜ ਆਰੰਭਤਾ ਕੀਤੀ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਸ ਨੂੰ ਅਸੀਂ ਸ਼ਬਦ ਮੰਗਲ ਕਹਿੰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਸਤਿਗੁਰਾਂ ਨੇ ਤਕਰੀਬਨ 523 ਵਾਰ ਇਸ ਨੂੰ ਵਰਤਿਆ। ਤਕਰੀਬਨ ਸ਼ਬਦ ਮੈਂ ਲਫ਼ਜ਼ ਤਾਂ ਵਰਤਿਆ ਹੈ ਕਿ ਆਪਣੀ ਗਿਣਤੀ ਮਿਣਤੀ ਨਾਲ ਦਾਅਵਾ ਨਾ ਕਰ ਸਕਾਂ ਮੈਂ ਕੋਈ। ਸਤਿਗੁਰਾਂ ਨੇ ਇਹ ਸ਼ਬਦ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਸ ਸੰਬੰਧੀ ਇੱਕ ਵਾਰੀ ਦਾਸ ਨੇ ਬੇਨਤੀ ਕੀਤੀ ਸੀ ਕਿ ਇਸ ਨੁਕਤੇ ਨੂੰ ਸਮਝਣਾ ਚਾਹੀਦਾ ਹੈ। ਸਾਰੀ ਬਾਣੀ ਚ ਹਜ਼ੂਰ ਨੇ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਹਜ਼ੂਰ ਨੇ ਇਹ ਉਹਨਾਂ ਭਗਤਾਂ ਦੀ ਬਾਣੀ ਤੇ ਵੀ ਮੰਗਲ ਦਰਜ ਕੀਤਾ ਜਿਨ੍ਹਾਂ ਨੇ ਓਵੰਕਾਰ ਲਫ਼ਜ਼ ਦੀ ਵਰਤੋਂ ਵੀ ਨਹੀਂ ਕੀਤੀ। ਹੁਣ ਇਸ ਦਾ ਅਰਥ ਕੀ ਹੈ? ਇੱਕ ਛੋਟੀ ਜਿਹੀ ਘਟਨਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਤਾ ਰਹੇ ਨੇ ਤੇ ਇੱਕ ਦਿਨ ਹਜ਼ੂਰ ਘੋੜੇ ਤੇ ਅਸਵਾਰ ਹੋਣ ਲੱਗੇ ਤੇ ਕੋਲ ਸਿੱਖ ਪੀਰ ਮੁਰੀਦ ਭਾਵਨਾ ਵਾਲੇ ਸਾਰੇ ਬੈਠੇ ਆ। ਸਤਿਗੁਰੂ ਦੇ ਨਜ਼ਦੀਕ ਉਹ ਆਏ ਤੇ ਹਜ਼ੂਰ ਨੇ ਉਸ ਵਕਤ ਸ਼ਬਦ ਕਿਹਾ, ਸਿੱਖੋ ਅਸੀਂ ਘੋੜੇ ਦੀ ਰਗਾਵ ਵਿੱਚ ਆਪਣਾ ਪੈਰ, ਹਜ਼ੂਰ ਆਪਣਾ ਚਰਨ ਟਿਕਾਣਗੇ ਤੇ ਇੰਨੀ ਦੇਰ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰੇ। ਸਿੱਖ ਸੋਚੀ ਪੈ ਗਏ ਕਿ ਮਹਾਰਾਜ ਇੰਨਾ ਸਮਾਂ ਘੱਟ ਤੇ ਕੌਣ ਅਰਥ ਕਰੇਗਾ ਇਹਦੇ। ਸਾਡੇ ਇਤਿਹਾਸ ਵਿੱਚ ਹੈ ਔਰ ਖਾਸ ਕਰਕੇ ਡਾਕਟਰ ਬਲਬੀਰ ਸਿੰਘ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੁਕਤ ਸ਼ੁਰੂ ਕੀਤਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾਤਾ, ਉਹਨਾਂ ਨੇ ਨਿਰੁਕਤ ਦੀ ਪਹਿਲੀ ਪੋਥੀ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਇੰਨੇ ਸਮੇਂ ਵਿੱਚ ਕੌਣ ਅਰਥ ਕਰੇ, ਇੰਨੀ ਦੇਰ ਨੂੰ ਇੱਕ ਭਿੱਜੀ ਹੋਈ ਆਤਮਾ ਸ਼ਬਦ ਵਿੱਚ ਗੁੜੁੰਦ ਖਿਰਦਾ। ਉਹਨੇ ਕਿਹਾ, ਹਜ਼ੂਰ ਆਪ ਚਰਨ ਟਿਕਾਓ, ਅਰਥ ਆਪ ਜੀ ਦੀ ਕਿਰਪਾ ਨਾਲ ਦਾਸ ਕਰੇਗਾ। ਸਤਿਗੁਰਾਂ ਨੇ ਆਪਣੇ ਚਰਨ ਟਿਕਾਏ ਤੇ ਹਜ਼ੂਰ ਜਦੋਂ ਘੋੜੇ ਤੇ ਬੈਠਣ ਲੱਗੇ ਤੇ ਉਹਨੇ ਉੱਚੀ ਆਵਾਜ਼ ਵਿੱਚ ਕਿਹਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਾ ਅਰਥ ਹੈ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਜਦੋਂ ਇਹ ਸ਼ਬਦ ਕਿਹਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਤੇ ਮਹਾਰਾਜ ਜੀ ਨੇ ਘੋੜੇ ਤੇ ਬੈਠਦਿਆਂ ਸ਼ਬਦ ਵਰਤਿਆ, ਸਿੱਖਾ ਨਿਹਾਲ ਨਿਹਾਲ ਨਿਹਾਲ। ਕੋਲ ਖਲੋਤੇ ਸਿੱਖ ਪੁੱਛਦੇ ਨੇ, ਮਹਾਰਾਜ ਅਜੇ ਤਾਂ ਗੁਰੂ ਗ੍ਰੰਥ ਸਾਹਿਬ ਇਤਨਾ ਪੜਾ। ਮਹਾਰਾਜ ਮੁਸਕਰਾ ਕੇ ਕਹਿੰਦੇ ਨੇ, ਸਮਝਣ ਵਾਲਾ ਨੁਕਤਾ ਇਹ ਹੈ ਕਿ ਪਰਮਾਤਮਾ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਉਸ ਨੂੰ ਮਿਲਣ ਦਾ ਤਰੀਕਾ ਜਿਹੜਾ ਹੈ ਉਹ ਸਤਿਗੁਰ ਪ੍ਰਸਾਦ ਹੈ। ਸਤਿਗੁਰੂ ਦੀ ਪ੍ਰਸਾਦ ਦਾ ਅਰਥ ਹੈ ਕਿਰਪਾ। ਮਹਾਰਾਜ ਕਹਿੰਦੇ ਨੇ, ਬਾਕੀ ਤਾਂ ਇਸ ਦਾ ਇਹ ਪਰਮਾਰਥ ਹੈ, ਮੇਰੇ ਕਹਿਣ ਤੋਂ ਮੁਰਾਦ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਇਸ ਦੇ ਸਿੱਧੇ ਅਰਥ ਅਸੀਂ ਇੱਕ ਸ਼ਬਦ ਵਰਤਨੇ ਹਾਂ, ਕਿਉਂਕਿ ਅੱਜ ਇਸ ਮੰਗਲ ਦਾ ਥੋੜਾ ਜਿਹਾ ਮੈਂ ਆਪ ਸੰਗਤ ਦੀ ਸੇਵਾ ਕਰ ਸਕਾਂ। ਹਜ਼ੂਰ ਨੇ ਜਦੋਂ ਵੀ ਮੰਗਲ ਲਿਖਿਆ ਹੈ ਉਦੋਂ ਓਵੰਕਾਰ ਤੋਂ ਪਹਿਲਾਂ ਸਤਿਗੁਰਾਂ ਨੇ ਇੱਕ ਪਾਇਆ ਹੈ। ਹਾਲਾਂ ਗੁਰਬਾਣੀ ਵਿੱਚ ਅੱਖਰਾਂ ਵਿੱਚ ਵੀ ਇੱਕ ਆਇਆ, ਪਰ ਇੱਥੇ ਹਜ਼ੂਰ ਨੇ ਹਿੰਦਸੀ ਵਾਲਾ ਵਰਤਿਆ ਹੈ, ਸੰਖਿਆ ਸ਼ਬਦ ਵਰਤਾ। ਇੱਕ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਈੜੀ ਨੂੰ ਸਿਹਾਰੀ ਕੱਕਾ ਆਉਂਦਾ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਆਉਂਦਾ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਆਉਂਦਾ ਇੱਕ। ਪਰ ਇੱਥੇ ਸਤਿਗੁਰਾਂ ਨੇ ਓਅੰਕਾਰ ਤੋਂ ਪਹਿਲਾਂ ਈੜੀ ਨੂੰ ਸਿਹਾਰੀ ਕੱਕਾ ਪਾ ਕੇ ਇੱਕ ਨਹੀਂ ਲਿਖਿਆ। ਸਾਡੀ ਸੂਝਵਾਨ ਗੁਰਮੁਖ ਵਿਦਵਾਨ ਹੀ ਕਹਿੰਦੇ ਆ ਕਿ ਓਮ ਲਫ਼ਜ਼ ਇਸ ਨਾਦ ਦੇ ਟੁਕੜੇ ਬਣਾ ਦਿੱਤੇ ਗਏ, ਇਹਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਅਰਥ ਕੀਤੇ ਗਏ। ਅੱਖਰ ਜਦੋਂ ਅਸੀਂ ਲਿਖਦੇ ਹਾਂ, ਸ਼ਬਦ ਲਿਖਦੇ ਹਾਂ, ਅੱਖਰਾਂ ਦਾ ਜੋੜ, ਸ਼ਬਦ ਉਚਾਰਨ ਇੱਕ ਰੱਖਦਾ ਹੈ, ਪਰ ਯਾਦ ਰੱਖੋ ਸ਼ਬਦ ਉਹ ਅਰਥ ਬਦਲ ਜਾਂਦਾ ਹੈ। ਜਿਵੇਂ ਦਾਸ ਕਈ ਵਾਰੀ ਬੇਨਤੀ ਕਰਦਾ, ਸ਼ਬਦ ਹੈ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਉਚਾਰਨ ਭਗਤ ਅਸੀਂ ਕੀਤਾ, ਅੱਗੇ ਹੈ ਤੇਰੇ ਭਗਤ, ਉਚਾਰਨ ਇੱਕ ਹੈ ਪਰ ਅਰਥਾਂ ਚ ਬੜਾ ਫਰਕ ਹੈ, ਬੰਤਰ ਵਿੱਚ ਵੀ ਫਰਕ ਹੈ। ਇੱਥੇ ਮਹਾਰਾਜ ਜੀ ਨੇ ਇੱਕ ਲਿਖ ਕੇ ਇਹ ਕਹਿ ਦਿੱਤਾ, ਮੈਥ ਪੜ੍ਹਨ ਵਾਲਿਆਂ ਨੂੰ ਪਤਾ ਹੈ ਇੱਕ ਕੇਵਲ ਇੱਕ, ਇਹਦਾ ਅਰਥ ਦੋ ਨਹੀਂ ਹੋ ਸਕੇਗਾ, ਇਹਦੇ ਤਿੰਨ ਚਾਰ ਅਰਥ ਨਹੀਂ ਹੋਣਗੇ, ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ। ਤੇ ਇੱਥੇ ਇੱਕ ਬੇਨਤੀ ਹੋਰ, ਇਸ ਇੱਕ ਦਾ ਅਰਥ ਉਹ ਇੱਕ ਜਿਸ ਇੱਕ ਵਰਗਾ ਹੋਰ ਕੋਈ ਨਹੀਂ। ਸਮਝਣ ਦੇ ਲਈ, ਇਸ ਪ੍ਰਿਥਵੀ ਦਾ ਸੂਰਜ ਇੱਕ ਹੈ, ਪਰ ਇਹ ਸੂਰਜ ਅਦੁੱਤੀ ਨਹੀਂ, ਇਸ ਸੂਰਜ ਵਰਗੇ ਹੋਰ ਵੀ ਅਨੇਕਾਂ ਸੂਰਜ ਨੇ। ਯਾਦ ਰੱਖੋ ਚੰਦਰਮਾ ਵਰਗੇ ਅਨੇਕਾਂ ਚੰਦਰਮਾ ਨੇ, ਜਿਹੜਾ ਸਾਡੇ ਇਸ ਧਰਤੀ ਤੇ ਪਹਾੜ ਨੇ ਇਹਦੇ ਵਰਗੇ ਅਨੇਕਾਂ ਪਹਾੜ ਨੇ, ਪਰ ਸੂਰਜ ਵਰਗੇ ਸੂਰਜ ਅਨੇਕਾਂ ਨੇ, ਚੰਦਰਮਾ ਵਰਗੇ ਚੰਦਰਮਾ ਅਨੇਕਾਂ ਨੇ, ਪਹਾੜ ਸਮੁੰਦਰਾਂ ਵਰਗੇ ਕਰਮ ਭੂਮੀਆਂ ਅਨੇਕਾਂ ਨੇ, ਪਰ ਸੱਚ ਇਹ ਵੇ ਕਿ ਇੱਕ ਓੰਕਾਰ ਵਰਗਾ ਹੋਰ ਕੋਈ ਇੱਕ ਓੰਕਾਰ ਨਹੀਂ, ਸਿਰਫ ਉਹ ਇੱਕ ਹੈ, ਅਦੁੱਤੀ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਮਹਾਰਾਜ ਜੀ ਨੇ ਕਿਹਾ ਭਾਈ ਸਿੱਖੋ ਕਿ ਸਿਰਫ ਇੱਕ ਹੈ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ, ਨਾ ਦੇਵ ਦਾਨ ਵਾ ਨਰਾ ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ, ਸਿਰਫ ਇੱਕ ਹੈ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਪਰਮਾਤਮਾ ਇੱਕ ਹੈ, ਕਿਉਂਕਿ ਅਸੀਂ ਇੱਕ ਇੱਕ ਸ਼ਬਦ ਦੇ ਅਰਥ ਵਾਚਨੇ ਨੇ ਇਹਨਾਂ ਸਲੋਕਾਂ ਚ, ਤਾਂ ਮੈਂ ਅੱਜ ਮੰਗਲ ਤੇ ਬੇਨਤੀ ਕਰ ਰਿਹਾ, ਇੱਕ ਹੈ, ਇੱਕ ਰਸ ਹੈ, ਸਾਰੀਆਂ ਥਾਵਾਂ ਤੇ ਹੈ, ਚੰਗਿਆਂ ਮੰਦਿਆਂ ਵਿੱਚ ਸਭ ਵਿੱਚ ਵਰਤਦਾ ਹੈ। ਅੱਗੇ ਸਤਿਗੁਰੂ ਕਹਿਣਗੇ, ਘੱਟ ਘੱਟ ਮੈਂ ਖਰਜੂ ਬਸੈ, ਪਰ ਇਹਦੀ ਵੀ ਸਮਝ ਅਨੁਭਵ ਤੋਂ ਬਿਨਾਂ ਨਹੀਂ, ਸੰਤਨ ਕਹੋ ਪੁਕਾਰ। ਇਹਦਾ ਮਤਲਬ ਪਰਮਾਤਮਾ ਇੱਕ, ਉਸ ਤੋਂ ਅੱਗੇ ਸਤਿਗੁਰ ਪ੍ਰਸਾਦ, ਸਤਿਗੁਰ ਦਰ ਤੇ ਸੱਚਾ ਗੁਰੂ, ਅਗਲਾ ਸ਼ਬਦ ਹੈ ਪ੍ਰਸਾਦ। ਇਹਦਾ ਉਚਾਰਨ ਕਦੀ ਵੀ ਪ੍ਰਸ਼ਾਦ ਨਹੀਂ ਕਰਨਾ, ਜਦੋਂ ਅਸੀਂ ਪਾਠ ਪ੍ਰਸ਼ਾਦ ਕਰਾਂਗੇ ਤੇ ਇਹਦੇ ਅਰਥ ਬਦਲ ਜਾਣਗੇ। ਇੱਥੇ ਪ੍ਰਸਾਦ ਦਾ ਅਰਥ ਹੈ ਕਿਰਪਾ, ਨਦਰ, ਬਖਸ਼ਿਸ਼, ਫਜ਼ਲ ਜਾਂ ਅਨੁਗ੍ਰਹਿ ਸ਼ਬਦ ਸਤਿਗੁਰਾਂ ਨੇ ਬਾਣੀ ਚ ਵਰਤਿਆ ਹੈ। ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਉਸ ਨੂੰ ਮਿਲਣ ਦਾ ਜਿਹੜਾ ਵਸੀਲਾ ਹੈ, ਉਸ ਨੂੰ ਮਿਲਣ ਦਾ ਜਿਹੜਾ ਤਰੀਕਾ ਹੈ, ਉਸ ਨੂੰ ਮਿਲਣ ਦੀ ਜਿਹੜੀ ਜੁਗਤ ਹੈ ਪਿਆਰਿਓ, ਉਹ ਸਾਡੀ ਕਮਾਈ ਨਹੀਂ, ਉਹ ਕੇਵਲ ਸਤਿਗੁਰੂ ਦੀ ਕਿਰਪਾ ਹੈ, ਪ੍ਰਸਾਦ ਹੈ। ਇਹੀ ਕਾਰਨ ਕਿ ਗੁਰਮਤ ਵਿੱਚ, ਗੁਰਸਿੱਖੀ ਵਿੱਚ ਸਤਿਗੁਰੂ ਦੀ ਬਹੁਤ ਵੱਡੀ ਮਹਾਨਤਾ ਹੈ। ਯਾਦ ਰੱਖਿਓ, ਭਾਵੇਂ ਬੰਦਾ ਜਿੰਨਾ ਮਰਜ਼ੀ ਸਿਆਣਾ, ਨਾਮ ਦੀ, ਪਰਮਾਤਮਾ ਦੀ, ਅਧਿਆਤਮਿਕਤਾ ਦੀ ਜਿੰਨੀ ਮਰਜ਼ੀ ਵਿਆਖਿਆ ਕਰੇ, ਪਰ ਇਸ ਧੁਰ ਅੰਤਰ ਆਤਮੇ ਦਾ ਪਾਰ ਉਤਾਰਾ ਸਤਿਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਜਿਵੇਂ ਅਸੀਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਕਿ ਦੇਖੋ ਇਹ ਅੰਮ੍ਰਿਤ ਦੀ ਗੱਲ ਕਰ ਰਿਹਾ, ਇਹ ਕਕਾਰਾਂ ਦੀ ਗੱਲ ਕਰ ਰਿਹਾ, ਇਹ ਪੁਰਾਣੀਆਂ ਬਾਤਾਂ ਨੇ, ਤੇ ਇੱਥੋਂ ਤੱਕ ਕਿ ਇਨਸਾਨ ਤਾਂ ਬਹੁਤ ਅੱਗੇ ਨਿਕਲ ਗਿਆ ਹੈ, ਪਰ ਯਾਦ ਰੱਖਿਓ ਇਹਨਾਂ ਘਟਨਾ ਕਰਮਾਂ ਨੇ ਦੱਸ ਦਿੱਤਾ ਤੂੰ ਇਨਸਾਨ ਕਿਤੇ ਨਹੀਂ ਅੱਗੇ ਨਿਕਲਿਆ। ਗੁਰੂ ਸਾਹਿਬ ਦਾ ਇੱਕ ਬਚਨ ਕਹਾਂਗਾ, ਹਜ਼ੂਰ ਨੇ ਕਿਹਾ ਤੂੰ ਇੰਨਾ ਕੁ ਬਰੀਕ ਹੋ ਜਾ ਕਿ ਸੈਂਕੜੇ ਅਸਮਾਨ, ਸੈਂਕੜੇ ਪਤਾਲ, ਤੂੰ ਅੱਖ ਝਮਕਣ ਵਿੱਚ ਫਿਰ ਕੇ ਆ ਜਾਏ, ਤੂੰ ਜਿੰਨੀ ਮਰਜ਼ੀ ਕਰਾਮਾਤੀ ਹੋ ਜਾਏ, ਬਾਹਰ ਮੁਖੀ ਪਦਾਰਥਕ ਤਰੱਕੀ ਕਰ ਲੈ, ਸਤਿਗੁਰੂ ਤੋਂ ਬਿਨਾਂ ਤੈਨੂੰ ਰੱਬ ਦਾ ਘਰ ਨਸੀਬ ਨਹੀਂ ਹੋਣਾ। ਗੁਰੂ ਅਰਜਨ ਸਾਹਿਬ ਦਾ ਬਚਨ ਕਹਿ ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ਼ ਹੈ ਖੰਡਣ ਹੈ, ਨਿੱਕਾ ਜਿਹਾ ਪਰਮਾਣੂ ਤੂੰ ਬਣ ਜਾ ਨਾ ਦਿਸਣ ਵਾਲਾ। ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ਼ ਹੈ ਖੰਡਣ ਹੈ। ਮਹਾਰਾਜ ਕਹਿੰਦੇ ਨੇ ਗਸ਼ੇਨ ਨੈਣ ਭਰੇਨ ਨਾਨਕ ਬਿਨਾ ਸਾਧੂ ਨਾ ਸਿਧਿਅਤੇ, ਤੇਰੀ ਅੰਦਰ ਦੀ ਸਫਲਤਾ ਨਹੀਂ ਗੁਰੂ ਤੋਂ ਬਿਨਾਂ ਹੋਣੀ। ਇੱਥੇ ਸਤਿਗੁਰੂ ਕਹਿੰਦੇ ਸਤਿਗੁਰ ਪ੍ਰਸਾਦ, ਤੇ ਦਾਸ ਇੱਕ ਬੇਨਤੀ ਕਰੇਗਾ ਜਦੋਂ ਵੀ ਮੰਗਣਾ ਪ੍ਰਸਾਦ ਹੀ ਮੰਗੀਏ, ਕਿਰਪਾ ਹੀ ਮੰਗੀਏ। ਉਸ ਦਾ ਇੱਕ ਕਾਰਨ ਹੈ, ਕਿਰਪਾ ਵਿੱਚ ਕਦੀ ਲੇਖੇ ਨਹੀਂ ਹੁੰਦੇ, ਪ੍ਰਸਾਦ ਵਿੱਚ ਕਦੀ ਬੰਦੇ ਦੇ ਕਰਮ ਚੰਗੇ ਮੰਦੇ ਨਹੀਂ ਵਾਚੇ ਜਾਂਦੇ। ਜਦੋਂ ਅਸੀਂ ਹੱਕ ਮੰਗਣ ਜਾਂਦੇ ਹਾਂ ਕਿ ਮੈਂ ਇੰਨਾ ਜਪ, ਇੰਨਾ ਤਪ, ਇੰਨਾ ਦਾਨ, ਇੰਨਾ ਪੁੰਨ, ਇੰਨੀ ਸੇਵਾ, ਇਹ ਮੇਰਾ ਹੱਕ ਬਣਦਾ। ਨਹੀਂ ਪਿਆਰਿਓ, ਹੱਕ ਮੰਗਣ ਜਾਵਾਂਗੇ ਤੇ ਤਰਾਜ਼ੂ ਵਿੱਚ, ਤਕੜੀ ਵਿੱਚ ਤੋਲੇ ਜਾਵਾਂਗੇ। ਜਦੋਂ ਕਿਰਪਾ ਮੰਗਣ ਜਾਵਾਂਗੇ ਸੱਚ, ਇਵੇਂ ਉਦੋਂ ਰੱਬ ਕਿਰਪਾ ਵਿੱਚ ਗੁਣਾ ਵੀ ਬਖਸ਼ ਦਿੰਦਾ। ਇਸੇ ਕਰਕੇ ਗੁਰੂ ਨੇ ਬਾਣੀ ਚ ਕਿਹਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਕਿਰਪਾ ਚ ਗੁਣ ਔਗਣ ਨਹੀਂ ਦੇਖੇ ਜਾਂਦੇ। ਇਸ ਕਰਕੇ ਦਾਤਾਰ ਜੀ ਨੇ ਕਿਹਾ, ਤੁਸੀਂ ਨਦਰ ਮੰਗੋ, ਤੁਸੀਂ ਕਿਰਪਾ ਮੰਗੋ। ਸ਼ਾਹ ਹੁਸੈਨ ਦਾ ਇੱਕ ਸਤਰ ਹੈ, ਉਹ ਕਹਿੰਦਾ, ਕਹਿ ਸ਼ਾਹ ਹੁਸੈਨ ਫਕੀਰ ਸਾਈਂ ਦਾ ਅਦਲੋਂ ਫਜ਼ਲ ਕਰੀ। ਰੱਬਾ, ਤੂੰ ਸਾਡੇ ਨਾਲ ਇਨਸਾਫ ਜੀ ਕਰਨ ਲੱਗ ਪਿਆ ਕਰਮਾਂ ਦਾ, ਅਸੀਂ ਕਦੀ ਛੁੱਟ ਨਹੀਂ ਸਕਣਾ। ਤੂੰ ਜਦੋਂ ਵੀ ਕਰਨੀ ਹੈ ਤਰਸ ਕਰੀ, ਦਇਆ ਕਰੀ। ਜਦੋਂ ਸਤਿਗੁਰੂ ਕਿਰਪਾ ਕਰਦਾ, ਫਿਰ ਬੰਦੇ ਦੀਆਂ ਗਿਣਤੀਆਂ ਮਿੰਤੀਆਂ ਸਾਰੀਆਂ ਮਿੱਟੀ ਹੋ ਜਾਂਦੀਆਂ। ਮਹਾਰਾਜ ਦਾ ਇੱਕ ਬਚਨ ਹੈ, ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਇਆਲ ਨਾ ਕਭੂ ਝੂਰੀ ਹੈ, ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀਏ, ਸਤਿਗੁਰੂ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ, ਸਤਿਗੁਰੂ ਹੋਏ ਦਇਆਲ ਤਾਂ ਸਦ ਹੀ ਸੁੱਖ ਦੇ ਹਾ, ਸਤਿਗੁਰੂ ਹੋਏ ਦਇਆਲ ਤਾਂ ਨੌਨਿਦ ਪਾਈਏ, ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈ। ਮੇਰੇ ਕਹਿਣ ਤੋਂ ਮੁਰਾਦ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਰਸ ਹੈ, ਇੱਕ ਹੋ ਕੇ ਅਨੇਕਾਂ ਵਿੱਚ ਵਰਤ ਰਿਹਾ। ਮਹਾਰਾਜ ਕਹਿੰਦੇ, ਉਹਦੀ ਪ੍ਰਾਪਤੀ ਸਿਰ ਪੱਲਾ ਅੱਡ ਕੇ ਸਤਿਗੁਰ ਪ੍ਰਸਾਦ ਮੰਗ। ਖਾਲਸਾ ਜੀ, ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ, ਇਹ ਬਖਸ਼ਿਸ਼ ਹੈ, ਇਹ ਕਿਰਪਾ ਹੈ, ਇਹ ਪ੍ਰਸਾਦ ਹੈ। ਮਹਾਰਾਜ ਫਿਰ ਆਰੰਭ ਚ ਕਹਿੰਦੇ ਨੇ, ਸਲੋਕ ਮਹੱਲਾ ਨੌਵਾਂ। ਵੈਸੇ ਸਲੋਕ ਦੇ ਲਫ਼ਜ਼ ਅਰਥ ਯਸ, ਸਿਫਤ ਜਾਂ ਸਿਫਤ ਦੇ ਗੀਤ, ਮਹੱਲਾ ਦਾ ਅਰਥ ਸਰੀਰ, ਨੌਵਾਂ ਦਾ ਅਰਥ ਕਰਾਂਗੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ। ਕਹਿਣ ਤੋਂ ਮੁਰਾਦ ਕਿ ਗੁਰੂ ਤੇਗ ਬਹਾਦਰ ਜੀ ਦੇ ਇਹ ਅੰਮ੍ਰਿਤ ਸ਼ਲੋਕ ਨੇ। ਬਚਨ ਹੈ ਆਰੰਭ ਵਾਲਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਉ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਨ। ਪਹਿਲਾਂ ਇਹਦੇ ਅਖਰੀ ਅਰਥ ਆਪਾਂ ਕਰ ਲਈ। ਸਤਿਗੁਰਾਂ ਨੇ ਸ਼ਬਦ ਵਰਤੇ ਗੁਣ, ਇੱਥੇ ਲਫ਼ਜ਼ ਗੁਣ ਨਹੀਂ, ਨੰਨੇ ਨਾਲ ਕਹਿ ਨਾਣੇ ਨਾਲ ਨੀ। ਗੁਣ ਗੋਬਿੰਦ, ਗੋਬਿੰਦ ਦਾ ਅਰਥ ਹੈ ਗੋਦਰਥ ਧਰਤੀ, ਬਿੰਦ ਦਾ ਅਰਥ ਹੈ ਸਹਾਰਾ ਪਾਲਣਾ ਕਰਨ ਵਾਲਾ। ਇਹਦਾ ਅਰਥ ਹੋ ਗਿਆ ਧਰਤੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਵਰ, ਉਹਦੇ ਗੁਣਾਂ ਨੂੰ ਗਾਇਓ ਨਹੀਂ। ਐ ਇਨਸਾਨ, ਐ ਮਨਾ, ਐ ਮਨੁੱਖਾ, ਤੂੰ ਧਰਤੀ ਦਾ ਸਹਾਰਾ ਦੇਣ ਵਾਲੇ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਗਾਇਆ। ਗੁਣ ਗੋਬਿੰਦ ਗਾਇਓ ਨਹੀਂ। ਫਿਰ ਹੋਇਆ ਕਿ ਜਨਮ, ਆਹ ਜਿਹੜਾ ਮਨੁੱਖਾ ਜਨਮ ਮਿਲਿਆ, ਇਹ ਹੋਇਆ ਕਿ ਅਕਾਰਥ। ਅਕਾਰਥ ਦਾ ਅਰਥ ਹੁੰਦਾ ਵਿਅਰਥ ਚਲਾ ਜਾਣਾ, ਵੇਸਟ ਚਲਾ ਗਿਆ, ਜਿਹੜਾ ਕਿਸੇ ਕੰਮ ਨਹੀਂ ਆਇਆ। ਮਹਾਰਾਜ ਕਹਿੰਦੇ, ਕੀਨ ਤੂੰ ਬਣਾ ਲਿਆ, ਤੂੰ ਕਰ ਲਿਆ। ਮਹਾਰਾਜ ਕਹਿ ਰਹੇ ਨੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਐ ਮਨਾ, ਪਾਰ ਬ੍ਰਹਮ ਪਰਮੇਸ਼ਵਰ ਪਾਲਣਾ ਕਰਨ ਵਾਲੇ ਦੇ ਗੋਬਿੰਦ ਦੇ ਗੁਣਾਂ ਨੂੰ ਤੂੰ ਗਾਇਆ ਨਹੀਂ, ਆਪਣਾ ਇੰਨਾ ਕੀਮਤੀ ਸਰੀਰ ਤੂੰ ਵਿਅਰਥ ਗਵਾ ਦਿੱਤਾ। ਪਰ ਇੱਥੇ ਇੱਕ ਯਾਦ ਰੱਖਿਓ, ਸਤਿਗੁਰੂ ਇਹ ਸਾਡੇ ਬੀਤੇ ਹੋਏ ਕੱਲ ਦੀ ਗੱਲ ਕਰਦੇ ਪਏ, ਜਿਹੜਾ ਹੁਣ ਤੱਕ ਸਮਾਂ ਬੀਤਿਆ ਉਹਦੀ ਗੱਲ ਕਰ ਰਹੇ। ਅੱਗੇ ਬੜਾ ਵੱਡਾ ਉਤਸ਼ਾਹ ਦਿੰਦੇ, ਨਿਰਾਸ਼ਤਾ ਨਹੀਂ ਪੈਦਾ ਹੁੰਦੇ ਰਹੇ। ਕਹਿੰਦੇ ਨੇ, ਤੂੰ ਗਾਏ ਨਹੀਂ, ਇਸ ਕਰਕੇ ਜਿਹੜਾ ਸਮਾਂ ਸਿਮਰਨ ਤੋਂ ਬਿਨਾਂ, ਗੁਣਾਂ ਤੋਂ ਬਿਨਾਂ, ਕੀਰਤੀ ਤੋਂ ਬਿਨਾਂ, ਇਬਾਦਤ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਉਹ ਵਿਅਰਥ ਚਲਾ ਗਿਆ। ਹੁਣ ਇੱਕ ਕੰਮ ਕਰ। ਮਹਾਰਾਜ ਕਹਿੰਦੇ, ਤੈਨੂੰ ਮੇਰੀ ਗੱਲ ਸਮਝ ਪੈ ਜਾਏ, ਕਹੋ ਨਾਨਕ ਹਰ ਭਜ ਮਨਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਫੁਰਮਾ ਰਹੇ ਨੇ, ਆਖ ਰਹੇ ਨੇ, ਹਰ ਭਜ ਮਨਾ। ਹਰ ਦਾ ਅਰਥ ਹੈ ਹਰੀ ਪਰਮਾਤਮਾ, ਭਜ ਦਾ ਅਰਥ ਦਾ ਸਿਮਰਨ ਕਰ। ਮਨਾ, ਇਹ ਮੇਰੇ ਮਨਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ ਕਰ ਰਹੇ ਨੇ, ਕਹੋ ਨਾਨਕ ਹਰ ਭਜ ਮਨਾ, ਹਰੀ ਦਾ ਸਿਮਰਨ ਕਰ। ਜਿਹੜਾ ਚਲਾ ਗਿਆ ਸਮਾਂ ਉਹਨੂੰ ਛੱਡ, ਇਹਨੂੰ ਅੱਜ ਸਾਂਭ। ਕਹੋ ਨਾਨਕ ਹਰ ਭਜ ਮਨਾ, ਤੇ ਕਿਵੇਂ ਸਿਮਰਨ ਕਰ? ਜੇ ਬਿਦ ਜਲ ਕਹੋ ਮੀਨ, ਜੇ ਦਰ ਤੇ ਜਿਸ ਤਰੀਕੇ, ਬਿਦ ਦਰ ਤੇ ਤਰੀਕਾ, ਜਿਸ ਤਰੀਕੇ ਨਾਲ ਜਾਂ ਜਿਸ ਢੰਗ ਨਾਲ। ਮੀਨ ਦਾ ਅਰਥ ਹੈ ਮੱਛੀ, ਜਲ ਦਾ ਅਰਥ ਹੈ ਪਾਣੀ। ਜਿਵੇਂ ਇੱਕ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਉਹਨੂੰ ਚੇਤੇ ਕਰਦੀ ਏ, ਉਹਨੂੰ ਸਿਮਰਦੀ ਹੈ, ਉਹਨੂੰ ਯਾਦ ਕਰਦੀ ਏ, ਤੂੰ ਇਸ ਤਰ੍ਹਾਂ ਪਰਮਾਤਮਾ ਨੂੰ ਯਾਦ ਕਰ ਉਹ ਮਨਾ ਜਿਵੇਂ ਇੱਕ ਮੱਛੀ ਪਾਣੀ ਨੂੰ ਮੁਹੱਬਤ ਕਰਦੀ। ਇਹ ਸੰਜੀ ਪਹਿਲੇ ਸਲੋਕ ਦੇ ਆਖਰੀ ਅਰਥ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਆਪਣਾ ਮਕਸਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਅਰਥ ਬੋਧ ਜਿੰਨੀ ਕੁ ਦਾਤਾ ਸੂਜੀ ਦਾ ਓਨੀ ਕੁ ਸਮਝ ਸਕੀਏ। ਇਸ ਅਰਥਾਂ ਤੋਂ ਅੱਗੇ ਇਹਦੀ ਹੈ ਵਿਆਖਿਆ। ਹੁਣ ਸ਼ਬਦ ਕਹਿ ਗੁਣ ਗੋਬਿੰਦ ਗਾਇਓ ਨਹੀਂ। ਗੁਣ ਜਿਹੜਾ ਲਫ਼ਜ਼ ਹੈ ਇਸ ਬਾਣੀ ਚ ਗੁਣ ਵੀ ਆਇਆ ਤੇ ਗੁਣ ਵੀ ਆਇਆ। ਗੁਣ ਲਫ਼ਜ਼ ਦੇ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਬਹੁ ਆਏ ਆ, ਪਰ ਜਿਹੜੇ ਅਰਥ ਇੱਥੇ ਅਸੀਂ ਕਰਾਂਗੇ, ਇੱਥੇ ਗੁਣ ਦਾ ਲਫ਼ਜ਼ੀ ਅਰਥ ਖੂਬੀ, ਉਹਦੀ ਸਿਫਤ, ਇਸ ਗੁਣ ਦਾ ਅਰਥ ਪਰ ਉਪਕਾਰ ਕਰਾਂਗੇ, ਉਪਕਾਰ ਕਰਾਂਗੇ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਤੂੰ ਗੋਬਿੰਦ ਦੇ ਗੁਣਾਂ ਨੂੰ ਗਾਇਆ ਨਹੀਂ, ਆਪਣੇ ਜਨਮ ਨੂੰ ਤੂੰ ਵਿਅਰਥ ਗਵਾ ਦਿੱਤਾ। ਹੁਣ ਇੱਕ ਸਵਾਲ ਮਨ ਚ ਉੱਠਦਾ ਵੀ ਗੁਣ ਕਿਹੜੇ ਕਿਹੜੇ ਗੁਣ ਗੋਬਿੰਦ ਦੇ? ਆਪ ਨੂੰ ਪਤਾ ਹੋਵੇ ਅੱਜ ਕੱਲ ਅਸੀਂ ਸਿਰਫ ਗੁਣਾਂ ਦੀ ਗੱਲ ਕਰਨੇ, ਪਰ ਗੁਣਵੰਤੇ ਦੀ ਗੱਲ ਨਹੀਂ ਕੀਤੀ ਜਾਂਦੀ। ਜਿਵੇਂ ਕਿਹਾ ਜਾਂਦਾ ਜੀ ਗੁਣ ਹੀ ਪਰਮਾਤਮਾ ਨੇ, ਪਰ ਮੈਂ ਇੱਕ ਬੇਨਤੀ ਕਰਾਂ ਭਾਈ ਸਿੱਖੋ, ਇਹ ਕੋਈ ਬੰਦਾ ਕਹਿ ਜੀ ਧੁੱਪ ਨੂੰ ਮੈਂ ਮੰਨਣਾ ਵਾ, ਨਿੱਘ ਨੂੰ ਮੈਂ ਮੰਨਣਾ ਵਾ, ਚਾਨਣ ਨੂੰ ਮੰਨਣਾ ਵਾ, ਇਹ ਹੀ ਕੇਵਲ ਸੂਰਜ ਹੈ? ਨਹੀਂ ਪਿਆਰਿਓ, ਸੂਰਜ ਦਾ ਵਜੂਦ ਹੈ, ਸੂਰਜ ਦੀ ਹਸਤੀ ਹੈ, ਸੂਰਜ ਹੋਂਦ ਵਾਲਾ ਹੈ, ਉਸੇ ਵਿੱਚੋਂ ਗੁਣ ਰੋਸ਼ਨੀ ਦਾ ਨਿਕਲਿਆ ਹੈ, ਉਸੇ ਵਿੱਚੋਂ ਗੁਣ ਨਿੱਘ ਦਾ ਨਿਕਲਿਆ ਹੈ, ਉਸੇ ਵਿੱਚੋਂ ਗੁਣ ਧੁੱਪ ਦਾ ਹੈ। ਇਸੇ ਤਰ੍ਹਾਂ ਚੰਦਨ ਦਾ ਰੁੱਖ ਹੈ, ਪਰ ਉਹਦਾ ਗੁਣ ਹੈ ਸੁਗੰਧੀ ਤੇ ਸ਼ੀਤਲਤਾਈ। ਜੇ ਇਹ ਕੋਈ ਬੰਦਾ ਕਹੇ ਮੈਂ ਸ਼ੀਤਲਤਾਈ ਤੇ ਸੁਗੰਧੀ ਮੰਨਣਾ ਜੀ, ਚੰਦਨ ਨਹੀਂ ਪਿਆਰਿਓ, ਚੰਦਨ ਦਾ ਵਜੂਦ ਹੈ, ਉਸ ਵਿੱਚੋਂ ਇਹ ਠੰਡਕ ਤੇ ਸੁਗੰਧੀ ਹੈ, ਸੂਰਜ ਦਾ ਵਜੂਦ ਹੈ, ਉਹਦੇ ਵਿੱਚੋਂ ਧੁੱਪ ਰੋਸ਼ਨੀ ਚਾਨਣ ਪ੍ਰਕਾਸ਼ ਨਿੱਘ ਹੈ। ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਗੁਣਾਂ ਦਾ ਖਜ਼ਾਨਾ ਆਪ ਹਰ ਥਾਂ ਤੇ ਮੌਜੂਦ ਹੈ। ਉਹਦੇ ਕੁਛ ਗੁਣਾਂ ਦੀ ਸਮਝ ਬੰਦੇ ਨੂੰ ਪਈ, ਮਹਾਰਾਜ ਕਹਿੰਦੇ ਉਹ ਗੁਣ ਗਾ, ਖੂਬੀਆਂ ਉਹਦੀਆਂ ਨੂੰ ਯਾਦ ਕਰ। ਹੁਣ ਸਵਾਲ ਫਿਰ ਉੱਥੇ ਖਲੋਤਾ ਹੈ ਵੀ ਕਿਹੜੇ ਗੁਣ। ਮੈਂ ਥੋੜੀਆਂ ਜਿਹੀਆਂ ਉਦਾਹਰਨਾਂ ਬਾਣੀ ਚੋਂ ਦਿਆਂਗਾ। ਇਹ ਗੱਲ ਯਾਦ ਰੱਖੀਏ, ਜਿੰਨਾ ਕੋਈ ਬੰਦਾ ਉਹਦੇ ਗੁਣਾਂ ਨੂੰ ਚੇਤੇ ਕਰੇਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਦਿਨ ਗੁਣ ਚੇਤੇ ਕਰਦਾ ਕਰਦਾ ਬੰਦਾ ਗੁਣਵੰਤਾ ਬਣ ਜਾਏਗਾ। ਪਿਆਰਿਓ, ਉਹ ਗੁਣਾਂ ਦੇ ਵਿਸ਼ਾਲ ਸਾਗਰ ਦੇ ਵਿੱਚ ਅਭੇਦ ਹੋ ਜਾਏਗਾ। ਗੁਣ ਪਰਮਾਤਮਾ ਤੱਕ ਲੈ ਜਾਂਦੇ ਆ। ਹੁਣ ਜਿਵੇਂ ਅਸੀਂ ਪਾਠ ਕਰਨੇ ਆ ਕਿ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਯਾਦ ਰੱਖਿਓ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਜੇ ਉਹ ਗੁਣ ਕਹਿ ਗੁਣੀ ਸਮਾਵਣਿਆ, ਉਸ ਪਰਮਾਤਮਾ ਦੇ ਗੁਣ ਕਹਿੰਦਾ ਕਹਿੰਦਾ ਇੱਕ ਦਿਨ ਬੰਦਾ ਉਹਦੇ ਵਿੱਚ ਸਮਾ ਜਾਂਦਾ। ਫਿਰ ਬੇਨਤੀ ਵੀ ਉਹਦੇ ਗੁਣ ਕਿਹੜੇ ਹੈ? ਇੱਕ ਸ਼ਬਦ ਹੈ ਸਤਿਗੁਰਾਂ ਦਾ, ਦੇਖੋ ਉਹਦੇ ਪਰਉਪਕਾਰ ਨੂੰ ਚੇਤੇ ਕਰੀਏ। ਉਸ ਵਿੱਚ ਮਹਾਰਾਜ ਦਾ ਤਨਾਸਰੀ ਰਾਗ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ, ਉਸ ਵਿੱਚ ਕੁਝ ਗੁਣਾਂ ਦਾ ਜ਼ਿਕਰ ਕੀਤਾ ਤੇ ਨਾਲ ਫਿਰ ਇਹ ਵੀ ਕਹਿ ਦਿੱਤਾ ਕਿ ਮੇਰੀ ਜ਼ਬਾਨ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ। ਉਹ ਸ਼ਬਦ ਹੈ ਤੁਮ, ਦਾਤੇ, ਠਾਕੁਰ, ਪ੍ਰਤਪਾਲਕ, ਨਾਇਕ, ਖਸਮ ਹਮਾਰੇ। ਹੁਣ ਇਸ ਸਤੋਕ ਵਿੱਚ ਗਿਣਤੀ ਆਪਾਂ ਕਰ ਲਈ ਵੀ ਕਿੰਨੇ ਗੁਣ ਦੱਸ। ਪਹਿਲਾ ਸ਼ਬਦ ਕਿਹਾ ਵੀ ਤੁਮ ਦਾਤੇ, ਤੂੰ ਦਾਤਾਂ ਦੇਣ ਵਾਲਾ ਹੈ, ਤੂੰ ਠਾਕੁਰ ਹੈ, ਸਾਡਾ ਮਾਲਕ ਹੈ, ਤੂੰ ਸਾਡੀ ਪ੍ਰਤਪਾਲਨਾ ਕਰਨ ਵਾਲਾ ਹੈ, ਤੂੰ ਸਾਡਾ ਖਸਮ ਹੈ, ਤੂੰ ਸਾਡਾ ਨਾਇਕ ਆਗੂ ਹੈ। ਪਿਆਰਿਓ, ਇੱਕ ਤੁਕ ਵਿੱਚ ਹੀ ਕਿੰਨੇ ਗੁਣ ਦੱਸ ਦਿੱਤੇ, ਤੁਮ ਦਾਤੇ, ਠਾਕੁਰ, ਪ੍ਰਤਪਾਲਕ, ਨਾਇਕ, ਖਸਮ ਹਮਾਰੇ। ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਤੂੰ ਇੱਕ ਨਿਮਕ ਨਿਮਕ ਸਾਡੀ ਪਾਲਣਾ ਕਰ। ਤੇ ਅੱਗੇ ਮਹਾਰਾਜ ਸ਼ਬਦ ਵਰਤਦੇ ਆ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਤੇ ਅਗਲੇ ਬਚਨ ਨੇ ਜੇਵਾ ਏਕ ਕਵਨ ਗੁਣ ਕਹੀ ਹੈ। ਇਹਦਾ ਮਤਲਬ ਪਹਿਲਾਂ ਉੱਤੇ ਕੁਝ ਗੁਣ ਦੱਸੇ ਤੇ ਫਿਰ ਕਿਹਾ ਪਰਮਾਤਮਾ ਜੀ, ਵਾਹਿਗੁਰੂ ਜੀ, ਪਰਮੇਸ਼ਵਰ ਜੀ, ਮੇਰੀ ਜ਼ਬਾਨ ਇੱਕ ਹੈ, ਮੈਂ ਤੇਰੇ ਕਿੰਨੇ ਕੁ ਗੁਣ ਬਿਆਨ ਕਰਾਂ। ਜੇ ਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨ ਹੀ ਲਈਏ। ਤਾਂ ਹੀ ਗੁਰੂ ਜੀ ਨੇ ਬਾਣੀ ਸ਼ਬਦ ਵਰਤਿਆ ਕਿ ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਤੇਰੇ ਮੁਕੰਮਲ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਿਸੇ ਦੀ ਇੰਨੀ ਹਸਤੀ ਨਹੀਂ ਕਿ ਤੇਰੇ ਇਹਨਾਂ ਗੁਣਾਂ ਨੂੰ ਮੁਕੰਮਲ ਤੌਰ ਤੇ ਬਿਆਨ ਕਰ ਸਕੇ, ਪਰ ਗੁਰੂ ਜੀ ਕਹਿੰਦੇ ਨੇ ਉਹਦੇ ਗੁਣਾਂ ਨੂੰ ਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟ੍ਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: ਕਾਲ ਬੀਤਰ ਬਾਹੁੜ ਜਾਸੀ ਨਾ ਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਬਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਾਰੈ ਹੁਕਮ ਪਿਆ ਗਰਬਾਸ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਾਰੈ ਹੁਕਮ ਪਿਆ ਗਰਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਹਾਜ਼ਰੀ ਭਰ ਰਹੇ ਹੋ ਕਿ ਗੁਰਬਾਣੀ ਵਿਚਾਰ ਕੇਵਲ ਕੰਨ ਰਸ ਦਾ ਵਿਸ਼ਾ ਨਹੀਂ, ਸਤਿਗੁਰੂ ਮਿਹਰ ਕਰੇ ਗੁਰਬਾਣੀ ਵਿਚਾਰ ਕੰਨ ਰਸ ਤੇ ਜਾਂਦਿਆਂ ਸਾਡੇ ਮਨ ਦਾ ਰਸ ਬਣ ਜਾਏ, ਮਨ ਰਸ ਬਣ ਜਾਏ। ਇਸ ਕਰਕੇ ਆਓ, ਅੱਜ ਆਪਾਂ ਪਹਿਲਾ ਪਹਿਰ ਇਸ ਦਾ ਪਾਠ ਕੀਤਾ ਹੈ, ਇਸ ਦੇ ਆਖਰੀ ਅਰਥ ਇਸ ਦੀ ਵਿਚਾਰ ਆਪਾਂ ਆਰੰਭ ਕਰਾਂਗੇ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਆਪ ਜੀ ਅਸੀਸ ਬਖਸ਼ੋ, ਸਾਰੇ ਅਸੀਸ ਬਖਸ਼ੋ। ਸਤਿਗੁਰੂ ਸਾਡੀ ਕਥਨ ਔਰ ਸਰੋਤ ਨੂੰ, ਸਾਡੇ ਬੋਲਣਾ ਤੇ ਸਾਡੇ ਸੁਣਨ ਨੂੰ ਟਿਕਾ ਦੀ ਦਾਤ ਬਖਸ਼ਣ। ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਅੰਮ੍ਰਿਤ ਬਾਣੀ ਹੈ, ਇਸ ਵਿੱਚ ਸਤਿਗੁਰਾਂ ਨੇ ਸਮੇਂ ਦੇ ਸਰਲੇਖ ਥੱਲੇ ਵੀ ਬਾਣੀ ਉਚਾਰਨ ਕੀਤੀ ਹੈ। ਥੋੜਾ ਜਿਹਾ ਮੈਂ ਦੁਹਰਾ ਦੇਣਾ, ਜਿਵੇਂ ਅੱਜ ਸ੍ਰੀ ਰਾਗ ਪਾਹਰੇ, ਇੱਥੇ ਪੱਪਾ ਹਾ ਹਾ ਰਾਰੇ ਨੂੰ ਲਾਂਗ ਹੈ, ਹਾਲਾਂਕਿ ਖਾਹੇ ਨੂੰ ਸਿਹਾਰੀ ਵੀ ਆਉਂਦੀ ਹੈ, ਪਹਿਰ ਸ਼ਬਦ ਵੀ ਆਉਂਦਾ ਤੇ ਪਾਹਰ ਸ਼ਬਦ ਵੀ ਆਉਂਦਾ। ਤੇ ਜੇ ਇਸਨੂੰ ਆਪਣੇ ਪੰਜਾਬ ਦੇ ਪਿੰਡਾਂ ਚ ਵੇਖੋ, ਇਹ ਦੋਨੋਂ ਉਚਾਰਨ ਮਿਲਣਗੇ। ਆਪਣੇ ਬਜ਼ੁਰਗ ਜਦੋਂ ਬੋਲਦੇ ਸਨ, ਉਹ ਕਹਿੰਦੇ ਸਨ ਜਦੋਂ ਪਿਛਲਾ ਪਹਾੜ ਆਇਆ, ਉਹ ਲਫ਼ਜ਼ ਇਸ ਤੇ ਹੀ ਵਰਤਦੇ ਸਨ, ਪਹਾੜ। ਪਹਿਰਾ ਦੇ ਸਰਲੇਖ ਥੱਲੇ ਬਾਣੀ ਹੈ ਜਿਹੜੀ ਅੱਜ ਅਸੀਂ ਸ਼ੁਰੂ ਕਰਨੀ ਹੈ। ਦਿਨ ਤੇ ਰਹਿਣ ਦੇ ਸਰਲੇਖ ਥੱਲੇ ਬਾਣੀ ਹੈ। ਉਸ ਤੋਂ ਇਲਾਵਾ ਵਾਰ ਸੱਤ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਸੱਤ ਵਾਰਾਂ ਦੇ ਸਰਲੇਖ ਥੱਲੇ ਬਾਣੀ ਹੈ। ਉਸ ਤੋਂ ਇਲਾਵਾ ਸਤਿਗੁਰਾਂ ਨੇ 2 12 ਮਾਹ ਦਰਜ ਕੀਤੇ ਆ, ਉਹ ਵੀ ਟਾਈਮ ਹੈ। 6 ਰੁੱਤਾਂ ਦੇ ਸਰਲੇਖ ਥੱਲੇ ਬਾਣੀ ਹੈ ਰੁੱਤੀ, 15 ਥਿੱਤਾਂ ਦੇ ਸਰਲੇਖ ਥੱਲੇ ਬਾਣੀ ਹੈ। ਭਾਵੇਂ ਸੂਰਜ ਨਾਲ ਸੰਬੰਧਿਤ ਨੇ ਸੰਕ੍ਰਾਂਤ, ਤੇ ਭਾਵੇਂ ਥਿੱਤਾਂ ਅਸੀਂ ਚੰਦਰਮਾ ਨਾਲ ਸੰਬੰਧਿਤ ਮਾਨੇ, ਪਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਸਮੇਂ ਦੇ ਸਰਲੇਖ ਥੱਲੇ ਬਾਣੀ ਦਰਜ ਕੀਤੀ। ਇੱਕ ਹੋਰ ਬੇਨਤੀ, ਉਸ ਵਕਤ ਜਿਹੜੀ ਤਾਲੀਮ ਪੜ੍ਹਾਈ ਜਾਂਦੀ ਸੀ, ਸਤਿਗੁਰਾਂ ਨੇ ਆਤਮਕ ਵਿਦਿਆ ਵਾਸਤੇ ਵੀ ਜਿਹੜੀ ਬਾਣੀ ਉਚਾਉਣੀ, ਤਾਂ ਸਾਰੀ ਬਾਣੀ ਆਤਮ ਵਾਸਤੇ ਹੈ, ਪਰ ਜਿਹੜੀ ਬੋਧਕ ਤਲ ਤੇ ਤਾਲੀਮ ਦੇਣ ਵਾਲੇ ਪਾਂਦੇ, ਉਹਨਾਂ ਨੂੰ ਉਪਦੇਸ਼ ਦਿੱਤਾ, ਤੇ ਸਤਿਗੁਰਾਂ ਨੇ ਵਿਦਿਆ ਦੇ ਸਰਲੇਖ ਥੱਲੇ ਵੀ ਬਾਣੀ ਉਚਾਰਨ ਕੀਤੀ। ਜਿਵੇਂ ਪੱਟੀ, ਹੁਣ ਪੱਟੀ ਦਾ ਸੰਬੰਧ ਆਪ ਸਭ ਨੂੰ ਪਤਾ, ਆਪਾਂ ਫੱਟੀ ਲਿਖਦੇ ਹੁੰਦੇ ਸਾਂ, ਪਰ ਉੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਪੱਟੀ ਲਿਖੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਪੱਟੀ। ਉਸ ਤੋਂ ਇਲਾਵਾ 52 ਅੱਖਰੀ, ਉਸ ਤੋਂ ਇਲਾਵਾ ਜਦੋਂ ਅਸੀਂ ਰਾਮ ਕਲੀ ਦੱਖਣੀ ਓਂਕਾਰ ਪੜ੍ਹਦੇ ਹਾਂ ਉਸ ਵਿੱਚ ਵੀ ਉਪਦੇਸ਼ ਦਿੱਤਾ ਹੈ। ਮੇਰੇ ਕਹਿਣ ਤੋਂ ਮੁਰਾਦ ਇਹ ਹੈ, ਸਤਿਗੁਰਾਂ ਨੇ ਸਮੇਂ ਦੇ ਸਰਲੇਖ ਥੱਲੇ ਬਾਣੀ ਉਚਾਰਨ ਕੀਤੀ, ਪਰ ਉਸ ਸਰਲੇਖ ਦੇ ਅਰਥ ਸਾਨੂੰ ਉਸ ਸ਼ਬਦ ਨੂੰ ਪੜ੍ਹ ਕੇ ਪਤਾ ਲੱਗੇਗਾ। ਹੁਣ ਇਸ ਦੀ ਸ਼ੁਰੂਆਤ ਪਹਿਲੀ ਅਸੀਂ ਅੱਖਰੀ ਅਰਥ ਕਰਨੇ ਹੈ, ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਇਹ ਜਿਹੜਾ ਇੱਕ ਓਂਕਾਰ ਸਤਿਗੁਰਾਂ ਨੇ ਸਾਨੂੰ ਰੂਹਾਨੀ ਚਿੰਨ੍ਹ ਦਿੱਤਾ ਹੈ, ਇਹ ਓਮ ਨਾਲ ਮੇਲ ਨਹੀਂ ਖਾਂਦਾ, ਕਿਉਂਕਿ ਭਾਵੇਂ ਲਿਖਣ ਵਾਲੇ ਕਈ ਉਸ ਤਰ੍ਹਾਂ ਲਿਖਣ ਲੱਗ ਪਏ ਆ। ਦਾਸ ਨੇ ਕਈ ਵਾਰ ਅਰਜ਼ ਕੀਤੀ ਮੰਜੀ ਸਾਹਿਬੀ ਇੱਥੇ ਵੀ ਆਪ ਜੀ ਦੇ ਸਨਮੁਖ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਦੀ ਆਰੰਭਤਾ ਹੈ ਉਹ ਅੰਕ ਤੋਂ ਸ਼ੁਰੂ ਹੁੰਦੀ ਹੈ, ਅੱਖਰ ਤੋਂ ਨਹੀਂ। ਫਿਰ ਬੇਨਤੀ, ਜਿਵੇਂ ਅਸੀਂ ਓਂਕਾਰ ਤਿੰਨ ਹਿੱਸਿਆਂ ਚ ਦਾ ਉਚਾਰਨ ਕਰਨੇ ਆ, ਇੱਕ ਓਂਕਾਰ, ਅਸੀਂ ਜਿਹੜਾ ਇੱਕ ਹੈ ਉਹ ਹਿੰਦਸੀ ਦਾ ਅੰਕ ਹੈ ਨਾ, ਤੇ ਇਹਦੇ ਨਾਲ ਹੀ ਹੁਣ ਮੈਂ ਪਾਠ ਕੀਤਾ ਸ੍ਰੀ ਰਾਗ ਬਾਹਰੇ ਮਹੱਲਾ ਪਹਿਲਾ ਲਿਖਿਆ, ਉੱਥੇ ਵੀ ਅੰਕ ਦਾ ਇੱਕ ਹੀ ਹੈ, ਪਰ ਆਪਾਂ ਉੱਥੇ ਮਹੱਲੇ ਨਾਲ ਇੱਕ ਨਹੀਂ ਬੋਲਦੇ, ਉੱਥੇ ਪਹਿਲਾ ਬੋਲਨੇ ਆ। ਇੱਥੇ ਆਪਾਂ ਪਹਿਲਾ ਓਂਕਾਰ ਨਹੀਂ ਬੋਲਦੇ, ਇੱਥੇ ਸਤਿਗੁਰਾਂ ਸਮਤ ਦਿੱਤੀ ਇੱਕ ਇਹਦਾ ਪਾਠ ਕਰਨੇ ਆ। ਇੱਥੇ ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਅੰਕ ਦਾ, ਇੱਕ ਦਾਸ ਨੇ ਇੱਕ ਦਰਜ ਕੀਤੀ ਸੀ ਕਿ ਜਦੋਂ ਅੱਖਰਾਂ ਵਿੱਚ ਸ਼ਬਦ ਲਿਖਿਆ ਜਾਂਦਾ, ਅੱਖਰਾਂ ਦਾ ਜੋੜੀ ਤੇ ਸ਼ਬਦ ਹੈ ਨਾ ਜੀ, ਸ਼ਬਦ ਜੋੜ ਜਿਹਨੂੰ ਆਪਾਂ ਕਹਿੰਦੇ, ਤੇ ਇਹੀ ਕਾਰਨ ਜਿਹੜੀ ਸਾਡੀ ਮੁਹਾਰਨੀ ਵੀ ਹੈ, ਜਿਹੜੀ ਸੰਥਿਆ ਵੀ ਦਿੱਤੀ ਜਾਂਦੀ ਹੈ, ਉਹ ਵੀ ਇੰਨੀ ਸੁਚੇਤਤਾ ਨਾਲ ਦਿੱਤੀ ਜਾਂਦੀ ਹੈ ਕਿ ਸੰਥਿਆ ਕਰਾਉਣ ਵਾਲਾ ਉਹ ਇੱਕ ਇੱਕ ਜਿਹੜਾ ਇਹ ਬਚਨ ਹੈ ਮਹਾਰਾਜ ਦਾ, ਅੱਖਰ ਮਾਤਰਾਵਾਂ ਜਾਂ ਧੁਨੀਆਂ, ਉਹਨਾਂ ਨੂੰ ਬੜੇ ਧਿਆਨ ਨਾਲ ਸੁਚੇਤ ਹੋ ਕੇ ਉਚਾਰਨ ਕਰਦਾ। ਅਰਜ਼ ਕਰਾਂ, ਇੱਥੇ ਸਤਿਗੁਰਾਂ ਨੇ ਬਾਣੀ ਚ ਈੜੀ ਸਿਆਰਾਈ ਤੇ ਕੱਕਾ ਔਂਕੜ ਇੱਕ ਮਿਲੇਗਾ ਸਰੂਪ, ਏ ਈੜੀ ਨੂੰ ਸਿਆਰੀ, ਕੱਕੇ ਨੂੰ ਸਿਆਰੀ ਮਿਲੇਗਾ, ਈੜੀ ਸਿਆਰੀ ਕੱਕਾ ਮੁਕਤਾ ਵੀ ਮਿਲੇਗਾ। ਪਰ ਉਹ ਸਾਰੇ ਜਿਹੜੇ ਬਚਨ ਨੇ ਉਹਨਾਂ ਦੇ ਅਰਥ ਉਹ ਜਿਸ ਤੁਕ ਵਿੱਚ ਜਿਸ ਸ਼ਬਦ ਵਿੱਚ ਆਏ ਨੇ, ਅਸੀਂ ਉਸ ਸ਼ਬਦ ਦੇ ਪ੍ਰਕਰਨ ਨੂੰ ਪੜ੍ਹ ਕੇ ਹੀ ਉਹਦੇ ਅਰਥ ਕਰ ਸਕਾਂਗੇ। ਹੁਣ ਇੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਹ ਸਰਲੇਖ ਕਿਤੇ ਵੀ ਆਵੇ, ਇੱਕ ਓਂਕਾਰ ਇਹਦੇ ਲਫ਼ਜ਼ੀ ਅਰਥ ਵਿਦਵਾਨ ਪੁਰਸ਼ ਕਰਦੇ ਆ ਕਿ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਸਾਰੀਆਂ ਥਾਵਾਂ ਤੇ ਰਮਿਆ ਹੈ, ਅਦੁੱਤੀ ਹੈ, ਅਦੁੱਤੀ ਦਾ ਅਰਥ ਜਿਸ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ, ਉਸਦੇ ਬਰਾਬਰ ਕੋਈ ਨਹੀਂ। ਇੱਕ ਓਂਕਾਰ ਤੇ ਉਸਨੂੰ ਮਿਲਣ ਦਾ ਜਿਹੜਾ ਤਰੀਕਾ ਹੈ, ਵਸੀਲਾ ਹੈ, ਉਹ ਸਤਿਗੁਰਾਂ ਨੇ ਫਰਮਾਇਆ ਸਤਿਗੁਰ ਪ੍ਰਸਾਦ। ਸਤਿਗੁਰ ਦਾ ਅਰਥ ਹੈ ਸੱਚੇ ਗੁਰੂ, ਪ੍ਰਸਾਦ ਦਾ ਲਫ਼ਜ਼ੀ ਅਰਥ ਆਪਾਂ ਜਾਣਦੇ ਹਾਂ ਕਿਰਪਾ। ਉਂਝ ਸਤਿਗੁਰਾਂ ਨੇ ਤਕਰੀਬਨ ਇੱਥੇ ਪ੍ਰਸਾਦ ਪੱਪੇ ਦੇ ਪੈਰ ਚ ਰਾਰਾ ਪਾਇਆ। ਇਹ ਬੇਨਤੀ ਧਿਆਨ ਨਾਲ ਸੁਣਿਓ, ਕਿਉਂਕਿ ਲਘੂ ਮਾਤਰਾ ਤੇ ਦੀਰਘ ਮਾਤਰਾ ਦਾ ਉਚਾਰਨ ਕਰਨਾ, ਫਿਰ ਮੇਰੀ ਅਰਜ਼, ਇਹ ਗੱਲਾਂ ਸੱਟ ਪਾਣੀਆਂ ਵਾਲੀਆਂ ਨੀ, ਪੁਰਾਤਨ ਸਮੇਂ, ਅੱਜ ਵੀ ਕੁਝ ਕੋਈ ਥਾਵਾਂ ਕਹਿਣ ਜਿੱਥੇ ਸੰਥਿਆ ਕਰਾਉਂਦਿਆਂ ਛੰਦਾਬੰਦੀ ਦੀ ਜਾਣਕਾਰੀ ਦਿੱਤੀ ਜਾਂਦੀ ਵੀ ਇੱਥੇ ਕਿੰਨਾ ਕੁ ਆਪਾਂ ਮੂੰਹ ਖੋਲ ਕੇ ਬੋਲਣਾ, ਕਿੰਨਾ ਕੁ ਘੱਟ ਬੋਲਣਾ। ਦੋ ਮਾਤਰਾ ਨੇ, ਇੱਕ ਲਘੂ ਇੱਕ ਦੀਰਘ ਨੇ। ਲਘੂ ਦਾ ਅਰਥ ਜਿਹਦੇ ਉਚਾਰਨ ਵਿੱਚ ਟਾਈਮ ਸਮਾਂ ਘੱਟ ਲੱਗੇ, ਤੇ ਦੀਰਘ ਦਾ ਅਰਥ ਹੈ ਜਿਹਦੇ ਵਿੱਚ ਲਘੂ ਤੋਂ ਦੁੱਗਣਾ ਸਮਾਂ ਲੱਗੇ। ਜਿਵੇਂ ਪਹਿਲੀ ਤੁਕ ਲੈ ਲਈਏ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਹੁਣ ਇਸ ਵਿੱਚ ਜਿਹੜਾ ਸਤਿਗੁਰਾਂ ਨੇ ਪਹਿਲੀ ਤੁਕ ਚ ਬਚਨ ਕੀਤਾ ਨਾ ਤੇ ਜੇ, ਤੇ ਇਹਨੂੰ ਕੰਨਾਂ ਲਾ ਕੇ ਬੋਲਾਂਗੇ। ਅਕਸਰ ਹੁੰਦਾ ਇਸਤਰੀ ਕੰਨਾਂ ਲੱਗੇਗਾ ਤੇ ਇੱਕੋ ਦਿਨ ਇਹ ਲਘੂ ਤੋਂ ਮਾਤਰਾ ਦੀਰਘ ਹੋ ਜਾਣੀ, ਸਤਿਗੁਰਾਂ ਨੇ ਵੇਖੋ ਇਹ ਬਖਸ਼ਿਸ਼ ਕੀਤੀ, ਇਹਨੂੰ ਦੀਰਘ ਪੜਾਂਗੇ ਤੇ ਸਤਿਗੁਰਾਂ ਦੀ ਉਚਾਰਨ ਕੀਤੀ ਕੋਈ ਬਾਣੀ ਵਿੱਚ ਅਸੀਂ ਆਪਣੀ ਮਨ ਮਰਜ਼ੀ ਵਰਤਾਂਗੇ। ਫਿਰ ਅਰਜ ਹੈ ਇਹਨੂੰ ਨਾ ਨਾ ਨਹੀਂ ਪੜਨਾ, ਇੱਕ ਬੇਨਤੀ ਹੋਰ, ਤੁਸੀਂ ਦੇਖੋਗੇ ਤੱਤਾ ਵੀ ਮੁਕਤਾ ਆਉਂਦਾ ਹੈ। ਤਾਂ ਕਈ ਵਾਰੀ ਅਸੀਂ ਕੰਨਾ ਲਾਉਂਦੇ ਹਾਂ, ਖੈਰ ਮੈਂ ਬੇਨਤੀ ਕਰਾਂ, ਬੜਾ ਬਰੀਕ ਵਿਸ਼ਾਖ ਹੈ ਇਹ ਤੇ ਸਤਿਗੁਰਾਂ ਨੇ ਪ੍ਰਸਾਦ ਪ੍ਰਸਾਦ ਨਹੀਂ ਪੱਪੇ ਦੇ ਪੈਰ ਚ ਰਾਹ ਰੱਖ ਹੈ। ਪਰ ਅੱਜ ਜਦੋਂ ਅਜੋਕੀ ਪੰਜਾਬੀ ਅਸੀਂ ਦੇਖਦੇ ਹਾਂ ਤੇ ਸਾਡੀ ਲਿਖਾਰੀ ਜਿਹੜੇ ਨੇ ਉਹ ਅੱਖਰ ਦੇ ਥੱਲੇ ਲੱਗੇ ਹੋਏ ਜਿਹੜੇ ਇਹ ਲਘੂ ਨੇ ਉਹਨਾਂ ਨੂੰ ਐਸਤਾ ਐਸਤਾ ਭੁੱਲ ਰਹੇ ਆ, ਜਿਵੇਂ ਕਿਰਪਾ ਸਿੱਧਾ ਹੀ ਕੱਕਾ ਸਿਹਾਰੀ ਰਾਰਾ ਪੂਰਾ ਪਾ ਕੇ ਪੱਪਾ ਕੰਨਾ ਕਿਰਪਾ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਹਦਾ ਅਰਥ ਹੋ ਗਿਆ ਪਾਰ ਬ੍ਰਹਮ ਪਰਮੇਸ਼ਵਰ ਇੱਕ ਨੇ। ਗੁਰਮਤ ਵਿੱਚ ਗੁਰਸਿੱਖੀ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰਾਪਤੀ ਕਹਿ ਲਓ, ਉਹਨਾਂ ਦਾ ਵਸਲ ਕਹਿ ਲਓ, ਉਹਨਾਂ ਦਾ ਮਿਲਣ ਦਾ ਤਰੀਕਾ ਕਹਿ ਲਓ, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਨਾਲ ਹੀ ਉਹ ਮਿਲ ਸਕਦੇ ਨੇ। ਇਹਦਾ ਮਤਲਬ ਕਿ ਸਾਡੀ ਸਿੱਖੀ ਵਿੱਚ ਗੁਰ ਪ੍ਰਸਾਦ ਹੋਣਾ ਬਹੁਤ ਜ਼ਰੂਰੀ ਹੈ। ਭਾਵੇਂ ਇਨਸਾਨ ਜਿੰਨਾ ਮਰਜ਼ੀ ਪੜਿਆ ਹੋਵੇ, ਬਾਣੀ ਜ਼ਬਾਨੀ ਚੇਤੇ ਹੋਵੇ, ਪਰ ਜੇ ਸਤਿਗੁਰੂ ਦੀ ਕਿਰਪਾ ਨਹੀਂ ਮਿਲਦੀ, ਸਤਿਗੁਰ ਪ੍ਰਸਾਦ ਹੀ ਇੱਕ ਓਂਕਾਰ ਨਾਲ ਜੋੜਦਾ। ਇਸ ਤੋਂ ਅਗਲੇ ਬਚਨ ਨੇ ਜੀ, ਹੁਣ ਅਗਲੀ ਇੱਕ ਹੋਰ ਅਰਜ਼ ਕਰ ਜਾਵਾਂ ਕਿ ਪ੍ਰਸਾਦ ਉਦਮ ਨਾਲ ਨਹੀਂ ਮਿਲਦਾ, ਪ੍ਰਸਾਦ ਅਰਥ ਕਿਰਪਾ। ਜੇ ਕੋਈ ਇਹ ਕਹੇ ਜੀ ਮੈਂ ਮਿਹਨਤ ਕੀਤੀ ਮੁਸ਼ਕਤ ਕੀਤੀ ਤਾਂ ਕਿਰਪਾ ਮਿਲੀ, ਨਹੀਂ ਪਿਆਰਿਓ, ਕਿਰਪਾ ਤਾਂ ਉਸ ਮਾਲਕ ਦੀ ਆਪਣੀ ਮੌਜ ਹੈ। ਕਈ ਬੰਦੇ ਸਾਰੀ ਜ਼ਿੰਦਗੀ ਮਿਹਨਤਾਂ ਕਰਦੇ ਰਹਿੰਦੇ ਆ, ਜਪ ਤਪ ਸਭ ਕੁਝ ਕਰੀ ਜਾਂਦੇ ਆ, ਪੱਲੇ ਕੁਛ ਨਹੀਂ ਪੈਂਦਾ। ਕਈ ਵਾਰੀ ਇਹੋ ਜਿਹਾ ਇਨਸਾਨ ਹੁੰਦਾ ਭਾਗ ਜਾਗਦੇ ਆ, ਪਿਛੋਕੜ ਕਦੀ ਗੁਰਮਤ ਦਾ ਹੈ ਹੀ ਨਹੀਂ, ਮੱਥਾ ਟੇਕਦਾ ਤੇ ਸਤਿਗੁਰੂ ਅੰਦਰੋਂ ਭਰਪੂਰ ਕਰ ਦਿੰਦੇ ਆ। ਇਸੇ ਨੂੰ ਬਾਬਾ ਜੀ ਨੇ ਕਿਹਾ ਕਿ ਦਾਤੀ ਸਾਹਿਬ ਸਿੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾਲ। ਗੁਰੂ ਅੰਗਦ ਸਾਹਿਬ ਜੀ ਬਾਰੇ ਇੱਕ ਬਚਨ ਅਸੀਂ ਮੌਖਿਕ ਵੀ ਸੁਣਿਆ ਹੈ ਜੀ, ਕਈ ਵਿਦਵਾਨ ਪੁਰਸ਼ਾਂ ਪਾਸੋਂ। ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਬਖਸ਼ਿਸ਼ ਕਰਨ ਲੱਗ ਪਏ, ਕਿਉਂਕਿ ਖਡੂਰ ਸ਼ਹਿਰ ਤਾਂ ਅੱਗੇ ਵੀ ਵਸਦਾ ਸੀ, ਪਰ ਗੁਰਮਤ ਨੇ ਗੁਰਬਾਣੀ ਨੇ ਕਿਹਾ ਵਸੋਂ ਦੇ ਤੌਰ ਤੇ ਸੀ, ਮਰਦ ਪੁਰਸ਼ ਬੱਚੇ ਬਿਸਤਰੀਆਂ ਸਾਰੇ ਰਹਿੰਦੇ ਸਨ, ਖੇਤੀ ਕਰਦੇ ਸਨ। ਪਰ ਜਦੋਂ ਗੁਰੂ ਅੰਗਦ ਸਾਹਿਬ ਜੀ ਕਰਤਾਰਪੁਰ ਤੋਂ ਆਏ, ਅਸਲੀ ਖਡੂਰ ਰੁਖਾਨੀਅਤ ਦੇ ਤੌਰ ਤੇ ਉਦਨ ਵਸਿਆ। ਇਹਨਾਂ ਨੂੰ ਸਤਿਗੁਰਾਂ ਦੇ ਰਬਾਬੀਆਂ ਨੇ ਫਰਮਾਇਆ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਫਿਰ ਬੇਨਤੀ ਸੁਣਿਓ, ਇਹਦਾ ਮਤਲਬ ਉੱਥੇ ਪਹਿਲਾਂ ਘਰ ਨਹੀਂ ਸਨ, ਘਰ ਸਨ, ਗੁਰੂ ਕੇ ਰਬਾਬੀ ਸਾਹਿਬ ਕਹਿ ਰਹੇ ਨੇ ਫਿਰ ਬਾਬੇ ਫੇਰੂ ਦੇ ਪੁੱਤਰ ਨੇ ਗੁਰੂ ਅੰਗਦ ਦੇਵ ਜੀ ਨੇ ਆ ਕੇ ਖਡੂਰ ਵਸਾਇਆ। ਹੁਣ ਅਗਲੀ ਤੋਕੀ ਕਿਵੇਂ ਵਸਾਇਆ ਉਹ ਰੂਹਾਨੀ ਨੇ ਗੱਲ, ਫਿਰ ਵਸਾਇਆ ਫੇਰੂ ਆਣ ਸਤਿਗੁਰੂ ਖਡੂਰ, ਜਪ ਤਪ ਸੰਯਮ ਨਾਲ ਤੁਧ ਹੋਰ ਮੁੱਚ ਗਰੂਰ। ਆਹ ਤਿੰਨ ਗੱਲਾਂ, ਜਪ ਤਪ ਸੰਯਮ, ਪਿਆਰਿਓ ਜਪ ਲੈ ਕੇ ਆਏ, ਸੇਵਾ ਦਾ ਤਪ ਲੈ ਕੇ ਆਏ, ਇੰਦਰੀਆਂ ਦਾ ਸੰਯਮ ਲੈ ਕੇ ਆਏ। ਵਸੋਂ ਦੇ ਤੌਰ ਤੇ ਖਡੂਰ ਬਹੁਤ ਪੁਰਾਣਾ ਹੈ, ਪਰ ਰੂਹਾਨੀਅਤ ਤੌਰ ਤੇ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਵਸਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਗੁਰਤਾ ਗੱਦੀ ਗੁਰਿਆਈ ਆਈ, ਉਸ ਵਕਤ ਜੋਗੀ ਵੀ ਮਿਲ ਆਉਂਦੇ ਰਹੇ, ਸਿੱਧ ਵੀ ਮਿਲ ਆਉਂਦੇ ਰਹੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਸਿੱਧਾਂ ਨਾਲ ਬਹੁਤ ਗੋਸ਼ਟ ਹੋਈ ਕਿ ਸਭ ਤੋਂ ਜ਼ਿਆਦਾ ਕਿਸੇ ਠੱਗ ਨੇ, ਕਿਸੇ ਚੋਰ ਨੇ, ਕਿਸੇ ਰਾਜੇ ਨੇ, ਖਿਮਾ ਕਰਿਓ, ਪਖੰਡੀ ਕੋਈ ਸਵਾਲ ਕਰ ਹੀ ਨਹੀਂ ਸਕੇ ਨੇ, ਸਭ ਤੋਂ ਜ਼ਿਆਦਾ ਜਿਹੜੇ ਪ੍ਰਸ਼ਨ ਨੇ, ਸਵਾਲ ਨੇ ਰੂਹਾਨੀਅਤ ਦੇ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਕੀਤੇ ਆ ਸਭ ਤੋਂ ਜ਼ਿਆਦਾ। ਹਾਲਾਂਕਿ ਪਾਂਧਾ ਗੱਲ ਕਰਦਾ ਥੋੜੀ ਜਿਹੀ, ਪਰ ਸਿੱਧਾਂ ਦੇ ਸੈਂਕੜੇ ਸਵਾਲ ਨੇ ਬਾਬਾ ਜੀ ਨੂੰ। ਤੇ ਮੈਂ ਆਪ ਜੀ ਨੂੰ ਇੱਕ ਵਾਰੀ ਇਹ ਕਿਹਾ ਸੀ ਕਿ ਸਿੱਧਾਂ ਨੇ ਕਮਾਈ ਕੀਤੀ, ਐਵੇਂ ਸਟੇਜ ਤੇ ਕਹਿ ਦੇਣਾ ਨਹੀਂ ਛੱਡੋ ਜੀ, ਉਹ ਤੇ ਐਵੇਂ ਕੰਨ ਪਾਟੇ ਜੀ, ਬਬੂਤੀ ਲਾਉਣ ਵਾਲੇ ਜੀ, ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਬੰਦਿਆਂ ਦੇ, ਉਹ ਇੱਕ ਤੇ ਮੰਗਤੇ ਨਹੀਂ, ਰਾਜਿਆਂ ਦੇ ਪੁੱਤਰ ਨੇ ਵਿੱਚੋਂ ਕਈ ਰਾਜਪਾਗ ਛੱਡ ਕੇ ਗਏ ਨੇ। ਇਹ ਗੱਲ ਸਪਸ਼ਟ ਕਿ ਉਹ ਬੰਦੇ, ਮੈਂ ਉਹਨਾਂ ਦੀ ਕੋਈ ਪ੍ਰੋੜਤਾ ਨਹੀਂ ਕਰ ਰਿਹਾ, ਮੈਂ ਸਿਰਫ ਇੱਕ ਬੇਨਤੀ ਕਰ ਰਿਹਾ, ਜਿਹੜੇ ਬੰਦੇ ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਨ ਕਰ ਰਹੇ ਆ, ਉਹਨਾਂ ਬੰਦਿਆਂ ਦੀ ਸੁਰ ਦਾ ਲੇਵਲ ਕਿੰਨਾ ਕੁ ਉੱਚਾ ਹੋਵੇ। ਸਿੱਧ ਗੋਸ਼ਟ ਸਾਰੀ ਬਾਣੀ ਜਿਹੜੀ ਉਹੀ ਉਹਨਾਂ ਦੇ ਪ੍ਰਸ਼ਨ, ਉਹ ਰਾਜਿਆਂ ਦੇ ਪੁੱਤਰ ਨੇ, ਉਹ ਘਰੋਂ ਚੰਗੇ ਸਰ ਦੇ ਪੁੱਜ ਦੇ ਘਰਾਂ ਦੇ ਆਏ ਹੋਏ ਆ, ਪਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਅਖੀਰ ਜਦੋਂ ਅਚਲ ਹੋਈ ਗੋਸ਼ਟ ਤੇ ਉੱਥੇ ਉਹਨਾਂ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜਿਹੜੇ ਕਈ ਕਈ ਸੌ ਸਾਲ ਦੀਆਂ ਉਮਰਾਂ ਵਾਲੇ, ਪ੍ਰਾਣਾਯਾਮ ਵਾਲੇ, ਰਿਧੀਆਂ ਸਿੱਧੀਆਂ ਵਾਲੇ, ਜਿਨ੍ਹਾਂ ਨੇ ਪਤਾ ਨੀ ਕਿੰਨੀ ਕੁ ਸਰਦੀ ਗਰਮੀ ਭੁੱਖ ਸਭ ਤੇ ਕਾਬੂ ਪਾਇਆ, ਪਰ ਅਖੀਰ ਤੇ ਉਹਨਾਂ ਨੇ ਇੱਕ ਜੁੱਟ ਹੋ ਕੇ ਕਿਹਾ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਸ਼ਬਦ ਕਹਿੰਦੇ ਧੰਨ ਨਾਨਕ ਤੇਰੀ ਵੱਡੀ ਕਮਾਈ। ਪਿਆਰੋ, ਇਹ ਕਮਾਈ ਵਾਲਾ ਹੀ ਕਹਿ ਸਕਦਾ, ਬਾਬਰ ਨਹੀਂ ਕਹਿ ਰਿਹਾ ਕਿ ਤੁਹਾਡੀ ਕਮਾਈ ਵੱਡੀ। ਸੱਜਣ ਪਹਿਲਾਂ ਠੱਗ ਸੀ, ਪਰ ਉਹਨੇ ਨਹੀਂ ਕਿਹਾ ਬਾਬਾ ਜੀ ਤੁਹਾਡੀ ਕਮਾਈ ਵੱਡੀ, ਖਿਮਾ ਕਰਿਓ ਭੂਮੀ ਇਹਨੇ ਨਹੀਂ ਕਿਹਾ। ਇਹਨਾਂ ਬੰਦਿਆਂ ਨੇ ਘਰੋਂ ਨਿਕਲ ਕੇ ਸਾਲਾਂ ਬੱਦੀ ਲਾ ਦਿੱਤੇ ਜੰਗਲਾਂ ਚ ਪਹਾੜਾਂ ਚ, ਕਮਾਈ ਕਰਨ ਵਾਲੇ ਨੇ ਕਿਹਾ ਦੁੱਖ ਸੁੱਖ ਸਰਦੀ ਗਰਮੀ ਭੁੱਖ ਪਿਆਸ ਤੇ ਕਾਬੂ ਅਸੀਂ ਵੀ ਪਾਇਆ, ਪਰ ਮੱਥਾ ਟੇਕ ਕੇ ਕਹਿੰਦੇ ਨੇ ਬਾਬਾ ਜੀ ਤੁਹਾਡੇ ਜਿੰਨੀ ਕਮਾਈ ਕਿਸੇ ਦੀ ਨਹੀਂ। ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਅਗਲਾ ਬਚਨ ਕੀਤਾ, ਵੱਡਾ ਪੁਰਖ ਪ੍ਰਗਟਿਆ। ਇਸ ਸਿੱਧਾਂ ਨੇ ਫੁਰਮਾਇਆ ਕਿ ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ, ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਜੀ, ਗੱਲ ਚੱਲਦੀ ਪ੍ਰਸਾਦ ਦੀ, ਕਿਰਪਾ ਦੀ। ਉਂਝ ਵੈਸੇ ਆਪੋ ਆਪਣੇ ਸੁਭਾਅ ਨੇ, ਪ੍ਰਥਮ ਭਗਵਤੀ ਸਿਮਰ ਕਹਿ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਜਕਾਰੇ ਤੱਕ ਤਾਂ ਅਰਦਾਸ ਇੱਕੋ ਹੀ ਹੈ ਨਾ। ਪਰ ਗੁਰਮੁਖੋ, ਸ਼ਬਦਾਵਲੀ ਇੱਕ ਹੋਣ ਦੇ ਬਾਵਜੂਦ ਵੀ ਸੁਰਤ ਦੀ ਅਰਦਾਸ ਇੱਕੋ ਜੀ ਨਹੀਂ। ਸ਼ਬਦਾਵਲੀ ਇੱਕੋ ਹੈ, ਪਰ ਸੁਰਤ ਕਰਕੇ ਹਰ ਇੱਕ ਬੰਦਾ ਜਿਹੜਾ ਉਹਦਾ ਵੱਖਰਾ ਵੱਖਰਾ ਪੱਧਰ ਹੈ। ਕੋਈ ਸੁਰਤ ਕਰਕੇ, ਖਿਮਾ ਕਰੋ, ਸੰਸਾਰ ਨੂੰ ਮੰਗਦਾ ਪਿਆ, ਕੋਈ ਸੁਰਤ ਕਰਕੇ ਵਡਿਆਈ ਮੰਗਦਾ, ਕੋਈ ਸੁਰਤ ਕਰਕੇ ਭਾਵੇਂ ਉੱਤੋਂ ਜ਼ਬਾਨ ਤੋਂ ਕਹਿੰਦਾ ਨਾ ਮਿਲੇ, ਪਰ ਅੰਦਰੋਂ ਪਦਾਰਥਾਂ ਦੀ ਮੰਗ ਹੈ। ਸੁਰਤ ਦਾ ਪੱਧਰ ਆਪੋ ਆਪਣਾ ਹੈ, ਪਰ ਇਹ ਵੀ ਸਤਿਗੁਰੂ ਮਿਹਰ ਕਰੇ ਕਿ ਪ੍ਰਸਾਦ ਮੰਗਣਾ ਹੀ ਪ੍ਰਸਾਦ ਕਿਰਪਾ ਚਾਹੀਦੀ ਹੈ, ਕਿਉਂਕਿ ਕਿਰਪਾ ਦੇ ਵਿੱਚ ਕੋਈ ਚੀਜ਼ ਬਾਕੀ ਬਚਦੀ ਹੀ ਨਹੀਂ, ਕਿਰਪਾ ਵਿੱਚ ਸਭ ਕੁਝ ਆ ਜਾਂਦਾ। ਮੈਂ ਖੈਰ ਉੱਥੇ ਸਿੱਧ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਆਏ, ਉਹਨਾਂ ਨੇ ਪ੍ਰਸ਼ਨ ਕੀਤਾ, ਉਹ ਇਹ ਸੀ ਕਿ ਆਪ ਜੀ ਗੁਰੂ ਨਾਨਕ ਸਾਹਿਬ ਨੇ ਸੁਣਿਆ ਕਿ ਆਪ ਜੀ ਦੇ ਸਨਮੁਖ ਮੱਥਾ ਟੇਕ ਦਿੱਤਾ, ਮੱਥਾ ਟੇਕਦੇ ਸਨ ਹਜ਼ੂਰ, ਤੇ ਉਂਝ ਵੇਖੋ ਇਹ ਬਾਣੀ ਚ ਵੀ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦ ਹੈ, ਕਿ ਗੁਰੂ ਨਾਨਕ ਸਾਹਿਬ ਸਲਾਮਤ ਨੇ, ਦੇਹੀ ਵਿੱਚ ਨੇ, ਹਯਾਤੀ ਵਿੱਚ ਨੇ। ਉਹਨਾਂ ਨੇ ਆਪਣੇ ਚੇਲੇ ਨੂੰ ਰਹਿ ਰਾਸ ਦਾ ਅਰਥ ਨਮਸਕਾਰ ਕਰ ਦਿੱਤੀ, ਮੱਥਾ ਟੇਕ ਦਿੱਤਾ। ਤੁਹਾਡੇ ਚ ਕਿਹੜਾ ਗੁਣ ਦੇਖਿਆ, ਸਵਾਲ ਕਰਨ ਵਾਲੇ ਸਨ। ਗੁਰੂ ਅੰਗਦ ਸਾਹਿਬ ਜੀ ਦਾ ਉੱਤਰ ਸੀ ਕਿ ਮੇਰੇ ਚ ਕਿਹੜਾ ਗੁਣ ਦੇਖਣਾ ਸੀ। ਇੱਕ ਬੱਚਾ ਮੰਨ ਲਓ ਕਿਤੇ ਪਿਆ ਹੈ, ਉਹਦੇ ਬਸਤਰ ਭਿੱਜੇ ਨੇ, ਤੇ ਲੰਘਣ ਵਾਲਾ ਰਾਈ ਉਹਦੇ ਤੇ ਤਰਸ ਖਾ ਕੇ ਉਹਨੂੰ ਚੁੱਕ ਲੈਂਦੇ ਨੇ, ਉਹਨੂੰ ਇਸ਼ਨਾਨ ਪਾਣ ਕਰਾਉਂਦਾ ਹੈ, ਸੁੰਦਰ ਬਸਤਰ ਪਹਿਨਾ ਦਿੰਦਾ ਹੈ, ਤੇ ਆਪਣੀ ਝੋਲੀ ਵਿੱਚ ਬਿਠਾ ਲੈਂਦਾ ਹੈ। ਹੁਣ ਇਹਦੇ ਵਿੱਚ ਇਹ ਪੁੱਛੋ ਵੀ ਬੱਚੇ ਦੀ ਘਾਲਣਾ ਕੀ, ਇਹ ਸਵਾਲ ਹੀ ਕੋਈ ਨਹੀਂ। ਕਹਿਣ ਲੱਗੇ ਬੱਚੇ ਦੀ ਕੋਈ ਘਾਲਣਾ ਨਹੀਂ, ਘਾਲਣਾ ਉਹਦੀ ਜਿਹਨੇ ਕਿਰਪਾ ਕਰਕੇ ਚੁੱਕ ਲਿਆ ਹੈ। ਫਿਰ ਬੇਨਤੀ ਸੁਣਿਓ, ਬਖਸ਼ਿਸ਼ ਉਹਦੀ ਹੈ, ਉਹਦੀ ਕਿਰਪਾ ਹੈ। ਕਹਿੰਦੇ ਸਾਡੇ ਕੋਲ ਕੁਝ ਨਹੀਂ, ਇਹ ਸਿਰਫ ਗੁਰੂ ਸਾਹਿਬ ਦੀ ਕਿਰਪਾ। ਇਸੇ ਕਰਕੇ ਪਿਆਰਿਓ, ਮੈਂ ਕਈ ਵਾਰੀ ਸੋਚਣਾ ਕਿ ਗੁਰਮੁਖ ਵਿਦਵਾਨ 523-24 ਵਾਰ ਇਸ ਮੰਗਲ ਨੂੰ ਕਹਿੰਦੇ ਆ। ਗੁਰਮੁਖੋ, ਜਿਹੜਾ ਸੈਂਕੜੇ ਵਾਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਆਇਆ, ਏਕੋ ਓੰਕਾਰ ਸਤਿਗੁਰ ਪ੍ਰਸਾਦ, ਏਕੋ ਓੰਕਾਰ ਸਤਿਗੁਰ ਪ੍ਰਸਾਦ, ਮੈਨੂੰ ਇੰਜ ਪ੍ਰਤੀਤ ਹੁੰਦਾ ਇਹ ਸਿੱਖ ਦੇ ਅੰਦਰ ਦੀ ਅਰਦਾਸ ਹੈ ਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਇੱਕ ਨਾਲ ਮਿਲਾਪ ਹੁੰਦਾ ਹੈ। ਅਗਲੇ ਬਚਨ ਨੇ ਸ੍ਰੀ ਰਾਗ, ਇਹ ਰਾਗ ਹੈ ਗੁਰੂ ਗ੍ਰੰਥ ਸਾਹਿਬ ਦੇ ਪਹਿਲਾ। ਅੱਗੇ ਹੈ ਪਾਠ ਜੀ ਪਾਹਰੇ, ਪੱਪਾ ਹਾ ਰਾਰੇ ਨੂੰ ਲਾ, ਸਿਆਰੀ ਲੱਗੀ ਹਾਏ ਨੂੰ, ਪਾਹਰੇ ਪਹਿਰ ਹੋ ਗਿਆ, ਇਹਦਾ ਮਤਲਬ ਬਹੁਵਚਨ। ਮਹੱਲਾ ਪਹਿਲਾ, ਇਹਦਾ ਅਰਥ ਆਪ ਜਾਣੇ ਹੋ, ਪਹਿਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਘਰ ਪਹਿਲਾ, ਤੇ ਇਸ ਨੂੰ ਗਾਣਾ ਘਰ ਪਹਿਲੇ ਦੇ ਵਿੱਚ ਹੈ। ਹੁਣ ਥੋੜਾ ਜਿਹਾ ਆਪਾਂ ਦੇਖ ਲਈਏ, ਇੱਥੋਂ ਦੇ ਬੱਚੇ ਦੇਸੀ ਮਹੀਨੇ ਦਾ ਕਿਸੇ ਨੂੰ ਕੋਈ ਪਤਾ ਨਹੀਂ, ਹੈਨਾ, ਬਹੁਤ ਘੱਟ। ਹੁਣ ਜਦੋਂ ਇਹ ਪਹਿਰੇ ਸ਼ਬਦ ਆ ਗਿਆ, ਜਿੰਨਾ ਮਰਜ਼ੀ ਆਧੁਨਿਕ ਯੁੱਗ ਵਿੱਚ ਚਲੇ ਜਾਓ, ਪਰ ਗੁਰਬਾਣੀ ਦੇ ਅਰਥ ਬੋਧ ਵਾਸਤੇ ਸਾਨੂੰ ਇਹਨਾਂ ਦੀ ਬਰੀਕੀ ਵਿੱਚ ਜਾਣਾ ਪਏਗਾ ਵੀ ਪਹਿਰ ਕੀ ਨੇ। ਹੁਣ ਦੇਖੋ ਆਪ ਜੀ ਪਾਠ ਕਰਦੇ ਹੋ, ਚਾਰ ਪੈਰ ਦਿਨ ਉਹਨੇ ਅਰਦਾਸ ਵੀ ਕਰਨੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ, ਚਾਰ ਪੈਰ ਰਾਤ ਆਏ, ਪਹਿਰ ਰਾਤ ਆਈ ਹੈ। ਤੇ ਅਗਲਾ ਪੁੱਛ ਸਕਦਾ ਬੱਚਾ ਵੀ ਚਾਰ ਪੈਰ ਕੀ ਹੁੰਦੇ ਨੇ, ਵੀ ਇਹ ਸ਼ਬਦਾਵਲੀ ਸਾਰੇ ਵਰਤਨੇ ਆ, ਪੈਰ ਕੀ ਹੁੰਦੇ ਨੇ। ਤੇ ਆਪਾਂ ਅੱਜ ਦੇ ਪਰਿਪੇਖ ਚ ਇਹੀ ਕਹਾਂਗੇ ਵੀ ਕਾਕਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿੰਨ ਤਿੰਨ ਘੰਟਿਆਂ ਦਾ ਜਿਹੜਾ ਸਮਾਂ ਉਹ ਇੱਕ ਇੱਕ ਪੈਰ ਹੁੰਦਾ ਹੈ, ਤਿੰਨ ਘੰਟੇ ਇੱਕ ਪੈਰ ਬਣਦੇ ਨੇ। ਪਰ ਫਿਰ ਵੀ ਇਹ ਵੀ ਅਸੀਂ ਅਰਥ ਕਰਨ ਲੱਗੇ ਹਾਂ ਇਹ ਇੱਧਰ ਦੀ ਗਿਣਤੀ ਮਿਣਤੀ ਨਾਲ, ਘੰਟਿਆਂ ਮਿੰਟਾਂ ਸਕਿੰਟਾਂ ਨਾਲ। ਪਰ ਉਸ ਵਕਤ ਜਿਹੜੀਆਂ ਘੜੀਆਂ ਤੇ ਕੋਈ ਹੈ ਨਹੀਂ ਸਨ, ਨਾ ਮਸ਼ੀਨੀ ਘੜੀ ਸੀ। ਉਸ ਵਕਤ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਗਿਣਤੀ ਕੀਤੀ ਗਈ, ਆਪ ਜੀ ਨੂੰ ਕਈ ਵਾਰੀ ਬੇਨਤੀ ਕੀਤੀ ਹੈ, ਉਹ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਸੋਹਿਲਾ ਸਾਹਿਬ ਵਿੱਚ ਕੀਤੀ ਹੈ। ਵਿਸ਼ਵੇ ਚਸ਼ਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਵਾ, ਪਿਆਰਿਓ ਇਹ ਸਾਰੀ ਗਿਣਤੀ ਬੜੀ ਵਾਰੀ ਅਸੀਂ ਦਰਤ ਕੀਤੇ ਆ। ਮੈਂ ਫਿਰ ਅੱਜ ਰਿਪੀਟ ਕਰ ਦੇਣਾ ਵੀ ਇਹ ਰੋਜ਼ ਪੜ੍ਹਦੇ ਹਾਂ, ਵਿਸ਼ਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਵਾ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼। ਥੋੜਾ ਜਿਹਾ ਸਾਨੂੰ ਹੁਣ ਇਸ ਘੜੀ ਨੂੰ ਆਪਾਂ ਕਹਾਂਗੇ ਵੀ ਸਕਿੰਟ ਮਿੰਟ ਘੰਟੇ ਇਸ ਤੇ ਹੀ ਕਰਨੇ, ਪਰ ਜਦੋਂ ਗੁਰਬਾਣੀ ਚ ਵੇਖਾਂਗੇ ਸਮੇਂ ਦੀ ਸਭ ਤੋਂ ਛੋਟੀ ਇਕਾਈ ਜਿੱਥੋਂ ਸ਼ੁਰੂਆਤ ਆਪਾਂ ਕਰਨੇ, ਮੈਂ ਸਿੱਧਾ ਸ਼ਬਦ ਕਹਿ ਲਾ, ਉਸ ਤੋਂ ਅੱਗੇ ਵੀ ਜਾਇਆ ਜਾ ਸਕਦਾ, ਵਿਗਿਆਨਕ ਤੇ ਉਸ ਤੋਂ ਅੱਗੇ ਵੀ ਨਿਕਲ ਗਿਆ ਸਮੇਂ ਦੀ ਗੱਲ ਕਰਦੇ। ਸਭ ਤੋਂ ਛੋਟੀ ਇਕਾਈ ਇੱਕ ਨਿਮਖ ਹੈ। ਨਿਮਖ ਦਾ ਅਰਥ ਹੈ ਉਹਨਾਂ ਕੁ ਸਮਾਂ ਜਿੰਨਾ ਕੁ ਤੰਦਰੁਸਤ ਬੰਦੇ ਨੂੰ ਅੱਖ ਦੀ ਪੋਪਟੀ ਝਮਕਣ ਲੱਗਿਆ ਲੱਗਦਾ, ਅੱਖ ਝਮਕਣ ਦਾ ਸਮਾਂ ਅਸੀਂ ਨਿਮਖ ਕਹਿੰਦੇ। ਹੁਣ ਜਿਹੜੇ ਵਿਸ਼ਵੇ ਚਸਿਆਂ ਨੇ ਉਹਨਾਂ ਦੀ ਗਿਣਤੀ ਉਹਨਾਂ ਨੇ ਅੱਖ ਤੋਂ ਸ਼ੁਰੂ ਕੀਤੀ। ਫਿਰ ਬੇਨਤੀ ਸੁਣਿਓ, ਮੈਂ ਅਰਜ਼ ਕੀਤੀ ਘੜੀ, ਹਾਂ ਇੱਕ ਘੜੀ ਦਾ ਜ਼ਿਕਰ ਕੀਤਾ ਗੁਰਦੇਵ ਨੇ, ਪੰਨ ਘੜੀ। ਆ ਪਾਣੀ ਦੀ ਘੜੀ ਇੱਕ ਹੁੰਦੀ ਸੀ ਜੀ, ਆਪ ਜੀ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਚ ਆਉਂਦਾ, ਕੋ ਰਹਿ ਨਾ ਭਰੀਐ ਪਾਈਐ। ਇਹ ਆਪਣਾ ਜੀ ਮਹਾਰਾਜ ਦੀਆਂ ਲਾਹਣੀਆਂ ਸ਼ੁਰੂ ਇੱਥੋਂ ਹੁੰਦੀਆਂ ਨੇ। ਧਨ ਸਰੰਦਾ ਸੱਚਾ ਪਾਤਸ਼ਾਹ ਜਿਗ ਜਿਨ ਜਗ ਧੰਦੈ ਲਾਇਆ, ਮੋਲਤ ਪੁੰਨੀ ਪਾਈ ਭਰੀ, ਜਾਨੀ ਜਿਹੜਾ ਘੱਤ ਚ ਲਾਇਆ ਪਾਈ ਭਰੀ, ਕੋ ਰਹਿ ਨਾ ਭਰੀਐ ਪਾਈਐ। ਪਾਈ ਦਾ ਅਰਥ ਹੈ ਪਿਆਲੀ। ਉਸ ਵਕਤ ਕੀ ਕਰਦੇ ਸਨ ਕਿ ਪਿਆਲੀ ਲੈ ਕੇ ਜਾਂ ਮਿੱਟੀ ਦੀ ਪਿਆਲੀ, ਉਹਦੇ ਥੱਲੇ ਤਲੇ ਵਾਲੇ ਪਾਸੇ ਬਰੀਕ ਜਿਹਾ ਛੇਕ ਕੀਤਾ ਜਾਂਦਾ ਸੀ, ਤੇ ਉਸ ਪਿਆਲੀ ਨੂੰ ਉਹ ਪਾਈ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰ ਰਹੇ ਆ, ਉਸ ਪਾਈ ਨੂੰ ਉਸ ਪਿਆਲੀ ਨੂੰ ਪਾਣੀ ਉੱਤੇ ਰੱਖ ਦਿੰਦੇ ਸਨ। ਉਹ ਕੀ ਹੁੰਦਾ ਸੀ, ਉਹਦੇ ਸੁਰਾਖ ਦੇ ਵਿੱਚੋਂ ਪਾਣੀ ਪਿਆਲੀ ਵਿੱਚ ਭਰਨ ਲੱਗ ਪੈਂਦਾ ਸੀ। ਕੋਈ ਸ਼ਬਦ ਆਪਾਂ ਗੁਰੂ ਸਾਹਿਬ ਤੋਂ ਬਾਹਰ ਨਿਕਲ ਕੇ ਨਹੀਂ ਕਰ ਰਹੇ, ਤੇ ਮੈਂ ਕੋਈ ਵਿਦਵਤਾ ਦੀ ਦਮਗਾ ਜਾ ਨਹੀਂ ਮਾਰ ਰਿਹਾ, ਮੇਰਾ ਤੇ ਇੱਕੋ ਹੀ ਤਰਲਾ, ਉਹ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਦਾ ਇੰਨਾ ਖਜ਼ਾਨਾ ਪਿਆ ਜੇ ਦੁਆਈ ਰੱਬ ਦੀ, ਇਸ ਨੂੰ ਇਹਦੇ ਵੱਲ ਧਿਆਨ ਜ਼ਰੂਰ ਦਿਓ। ਤਾਂ ਬਾਕੀ ਗੱਲਾਂ ਜਿਹੜੀਆਂ ਨੇ ਇਹਨਾਂ ਮਸਲਿਆਂ 'ਚ ਆਪਾਂ ਕੀਮਤੀ ਸਮਾਂ ਗਵਾਉਂਦੇ ਹਾਂ। ਵਾਹਿਗੁਰੂ ਜੀ, ਹੁਣ ਜਦੋਂ ਪਿਆਲੀ ਭਰ ਜਾਂਦੀ ਸੀ ਤੇ ਉਹਨੇ ਡੁੱਬਣਾ ਹੀ ਡੁੱਬਣਾ, ਉਹ ਜਦੋਂ ਪਾਣੀ ਬਰੀਕ ਮੋਰੀ ਰਾਹੀਂ ਸੁਰਾਖ ਰਹੀ ਭਰਿਆ ਗਿਆ, ਪਿਆਲੀ ਡੁੱਬ ਗਈ, ਸਿਆਣੇ ਬੰਦੇ ਫਿਰ ਨੋਟ ਕਰ ਲੈਂਦੇ ਸਨ ਇਹਨੂੰ ਕਿੰਨੇ ਪੈਰ ਚ ਡੁੱਬੀ, ਕਿੰਨਾ ਸਮਾਂ ਲੱਗਾ, ਕਿੰਨੀਆਂ ਘੜੀਆਂ ਲੱਗੀਆਂ, ਹੁਣ ਉੱਥੇ ਮਹਾਰਾਜ ਕਹਿੰਦੇ ਨੇ ਇਸ ਇੱਥੇ ਉੱਥੇ ਸਮੇਂ ਦੀ ਗੱਲ ਨੀ, ਉੱਥੇ ਇਹ ਸਮਝਾ ਰਹੇ ਆ ਕਿ ਜਿਹੜੀ ਪਿਆਲੀ ਨੇ ਪਾਣੀ ਭਰਨਾ, ਸਮੇਂ ਨਾਲ ਉਹਨੇ ਡੁੱਬ ਜਾਣਾ, ਤੇ ਬੰਦਿਆ ਜਿਹੜਾ ਸਰੀਰ ਤੂੰ ਲਈ ਬੈਠਾ ਇਹ ਵੀ ਪਿਆਲੀ ਹੈ, ਜਿੱਦਣ ਇਹ ਭਰੇਗੀ ਮੌਤ ਨੇ ਇਹਨੂੰ ਵੀ ਡੁਬੋ ਦੇਣਾ ਹੈ। ਉੱਥੇ ਭਾਵ ਮੌਤ ਤੋਂ ਹੈ, ਪਰ ਥੋੜਾ ਜਿਹਾ ਇਸ ਗੱਲ ਪਹਿਰ ਦੀ ਕਰ ਰਹੇ ਹਾਂ ਨਾ। ਮਹਾਰਾਜ ਜੀ ਨੇ ਬਚਨ ਕੀਤੇ, ਵਿਸ਼ਵੇ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਂ ਹੋਵਾ, ਅੱਖ ਨੂੰ 15 ਵਾਰੀ ਅੱਖ ਚਮਕੀ ਜਾਏ। ਇਉਂ ਕਹਿ ਲਓ ਅੱਖ ਦੇ 15 ਫੋਰ ਇੱਕ ਵਿਸਾ ਬਣਦਾ, 15 ਵਿਸ਼ੇ ਇਕੱਠੇ ਕਰ ਲਓ ਤੇ ਇੱਕ ਚਸਾ ਬਣਦਾ, 30 ਚਸੇ ਇਕੱਠੇ ਹੋ ਜਾਣ ਤੇ ਇੱਕ ਪਲ ਬਣਦਾ, 60 ਪਲ ਇਕੱਠੇ ਹੋ ਜਾਣ ਤੇ ਇੱਕ ਘੜੀ ਬਣਦੀ, 7.5 ਘੜੀਆਂ ਹੋ ਜਾਣ ਤੇ ਇੱਕ ਪਹਿਰ ਬਣਦਾ। ਜਿਹੜੀ ਗੱਲ ਆਪਾਂ ਕਰਨ ਲੱਗੇ ਅੱਜ, 7.5 ਘੜੀਆਂ ਹੋ ਜਾਣ ਤੇ ਇੱਕ ਪਹਿਰ ਬਣਦਾ, ਤੇ ਗੁਰਮੁਖੋ 8 ਪੈਰ ਇਕੱਠੇ ਹੋ ਜਾਣ ਤੇ ਦਿਨ ਤੇ ਰਾਤ ਬਣਦਾ। ਇਹ 8 ਪੈਰ 7 ਵਾਰੀ ਆ ਜਾਣ ਤਾਂ 7 ਵਾਰ ਬਣਦੇ ਆ, ਇਸ ਤੋਂ ਅੱਗੇ ਮਕੀਨੇ ਬਣਦੇ ਆ, ਸਮਾਂ ਵਿਸਤਾਰਨ ਲੱਗੇ ਤੁਰਿਆ ਜਾਂਦਾ। ਕਿਉਂਕਿ ਤਾਂ ਮੈਂ ਬੇਨਤੀ ਕੀਤੀ ਸ਼ਬਦ ਆ ਪਹਾਰੇ, ਇਹਦਾ ਮਤਲਬ ਅਸੀਂ ਪੰਜਾਬੀ ਚ ਬੋਲਾਂਗਾ ਪਹਿਰ। ਆਹ ਜਿਹੜੇ ਪਹਿਰ ਨੇ ਇਹਨੂੰ ਸਤਿਗੁਰਾਂ ਨੇ ਤੇ ਸ਼ਬਦ ਵਰਤਿਆ, ਇੱਕ ਤਾਂ 4 ਪਹਿਰ ਦੱਸੇ ਆ ਤੇ ਰਾਤ ਦੇ ਦੱਸੇ ਆ। ਜਿਹੜੀ ਭਾਈ ਬਾਲੇ ਵਾਲੀ ਸਾਖੀ ਹੈ ਤੇ ਪੁਰਾਤਨ ਜਨਮ ਸਾਖੀ ਵਿੱਚ ਇਸ ਸ਼ਬਦ ਦੀ ਭੂਮਿਕਾ, ਅਸਲ ਚ ਯੂਪੀ ਵਿੱਚ ਜਿਹੜਾ ਨਾਨਕਪੁਰੀ ਟਾਂਡਾ ਹੈ ਨਾ, ਇਹ ਉੱਥੇ ਕਿਹਾ ਜਾਂਦਾ ਸ਼ਬਦ ਉਚਾਰਨ ਕੀਤਾ। ਕੋਈ ਸੱਜਣ ਦੀ ਭੂਮਿਕਾ ਦਿੰਦੇ ਆ ਕਸ਼ਮੀਰ ਵਾਲੇ ਪਾਸੇ, ਪਰ ਇਹ ਸ਼ਬਦ ਜਿਹੜਾ ਉਚਾਰਨ ਕੀਤਾ, ਕਿਹਾ ਜਾਂਦਾ ਕਿ ਵਣਜਾਰੇ ਨੂੰ ਸੰਬੋਧਨ ਕਰਕੇ ਕਿ ਘਰ ਪੁੱਤਰ ਦਾ ਜਨਮ ਹੋਇਆ, ਖੁਸ਼ੀ ਬੜੀ ਮਨਾ ਰਹੇ ਸਨ। ਮੈਂ ਤਾਂ ਕਿਹਾ ਵੀ ਸੰਪਰਦਾਇ ਸਾਡੀ ਭੂਮਿਕਾ ਇਸ ਤਰ੍ਹਾਂ ਬਾਈ ਦਿਖੇ, ਘਰ ਪੁੱਤਰ ਹੋਇਆ ਬੜੀ ਖੁਸ਼ ਸਨ, ਬੜੇ ਪ੍ਰਸੰਨ ਸਨ, ਮਤਲਬ ਪੁੱਛੋ ਕੋਈ ਨਾ ਜੀ, ਨੱਚ ਰਹੇ ਨੇ ਟੱਪ ਰਹੇ ਨੇ ਜਿਵੇਂ ਬੰਦਿਆਂ ਦਾ ਸੁਭਾਅ ਹੈ। ਜਿੰਨਾ ਬੰਦਾ ਖੁਸ਼ੀ ਵਿੱਚ ਫੁੱਲਿਆ ਨਹੀਂ ਨਾ ਸਮਾਉਂਦਾ, ਇਹਦੇ ਵਿਪਰੀਤ ਯਾਦ ਰੱਖਿਓ, ਜਿੱਦਣ ਦੁੱਖ ਹੁੰਦਾ ਓਨਾ ਹੀ ਉਹ ਧੌਣ ਛੱਡ ਕੇ ਧਰਤੀ ਵਿੱਚ ਧਸ ਜਾਂਦਾ। ਇਹ ਬੜੀ ਸਿੱਧੀ ਜੀ ਗੱਲ ਹੈ। ਜਿਹੜਾ ਬੰਦਾ ਖੁਸ਼ੀ ਚ ਫੁੱਲਿਆ ਨਹੀਂ ਸਮਾਉਂਦਾ, ਉਹ ਬੰਦਾ ਦੁੱਖ ਕਦੀ ਬਰਦਾਸ਼ਤ ਨਹੀਂ ਕਰ ਸਕੇਗਾ, ਕਿਉਂਕਿ ਜਿਹਦੇ ਤੋਂ ਸੁੱਖ ਬਰਦਾਸ਼ਤ ਨਹੀਂ ਨਾ ਹੋਇਆ, ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਤੋਂ ਦੁੱਖ ਬਰਦਾਸ਼ਤ ਹੋ ਜਾਏ। ਪਰ ਗੁਰਮੁਖ ਐਸਾ ਨਹੀਂ, ਉਹ ਬੜੇ ਖੁਸ਼ ਸਨ, ਪ੍ਰਸੰਨ ਸਨ। ਤੇ ਜਦੋਂ ਪਤਾ ਲੱਗਾ ਤੇ ਮਹਾਰਾਜ ਜੀ ਨੇ ਇੰਨੀ ਗੱਲ ਕਹੀ ਵੀ ਕਰਜ਼ਾਈ ਆਇਆ ਸਵੇਰੇ ਤੁਰ ਜਾਣ, ਉਹ ਬੱਚੇ ਦੀ ਸਵੇਰੇ ਮੌਤ ਹੋ ਗਈ। ਕੁਝ ਗੁਰਮੁਖ ਕਹਿੰਦੇ ਆ ਵੀ ਉਹਨੂੰ ਮਹਾਰਾਜ ਨੇ ਜੀ ਦਾਨ ਦਿੱਤਾ, ਇਹ ਸ਼ਬਦ ਕਿਹਾ ਜਾਂਦਾ ਉੱਥੇ ਉਚਾਰਨ ਕੀਤਾ। ਪਰ ਇਹਦੇ ਨਾਲ ਤਾਂ ਗੁਰੂ ਰਾਮਦਾਸ ਦੇ ਵੀ ਅੱਗੇ ਪੈਰੇ ਨੇ, ਗੁਰੂ ਅਰਜਨ ਦੇਵ ਦੇ ਵੀ ਪੈਰੇ ਨੇ। ਪਰ ਅਸੀਂ ਸਾਖੀ ਨੂੰ ਖੰਡਨ ਨਹੀਂ ਕਰਾਂਗੇ। ਮੈਂ ਬੇਨਤੀ ਕਰਾਂਗਾ ਇੱਥੇ ਫਿਰ ਕੱਲਾ ਉਸ ਵਣਜਾਰਿਆਂ ਨੂੰ ਨਹੀਂ, ਇੱਥੇ ਹਰ ਜੀਵ ਨੂੰ ਕਿਹਾ। ਸਤਿਗੁਰਾਂ ਨੇ ਇੱਥੇ 4 ਪਹਿਰ ਜ਼ਿੰਦਗੀ ਦੇ ਬਣਾਏ ਆ, ਪਰ ਸ਼ਬਦ ਰਹਿਣ ਵਰਤੇ ਆ ਥੋੜ੍ਹ, ਕਿਉਂਕਿ ਪਹਿਲਾਂ ਲਫ਼ਜ਼ੀ ਅਰਥ ਆਪਾਂ ਕਰ ਲਈ, ਪਹਿਲੇ ਪਹਿਰ ਹੈ, ਰਹਿਣ ਕੈ ਵਣਜਾਰਿਆ ਮਿੱਤਰਾ, ਫਿਰ ਅਰਥੀ, ਪਹਿਲੇ ਦਾ ਅਰਥ ਸਮਝ ਗਿਆ, ਪਹਿਲਾ ਆਪਣਾ ਆਪਣੀ ਸ਼ਬਦੀ ਚ ਵਰਤੀਏ, ਪਹਿਲਾ ਪਹਿਰੇ ਦਾ ਅਰਥ ਪਹਿਰ, ਰਹਿਣ ਕੈ, ਰਹਿਣ ਦਾ ਲਫ਼ਜ਼ੀ ਅਰਥ ਹੈ ਰਾਤ, ਕੈ ਦਾ ਲਫ਼ਜ਼ੀ ਅਰਥ ਹੋ ਗਿਆ ਦਾ, ਕਿਉਂਕਿ ਪੁਰਾਣੀ ਪੰਜਾਬੀ ਵਿੱਚ ਦੱਦੇ ਦੀ ਥਾਂ ਕੱਕਾ ਬੜਾ ਵਰਤੀਂਦਾ ਸੀ। ਅੱਜ ਵੀ ਦੇਖੋ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਕਹਿੰਦੇ, ਵਾਹਿਗੁਰੂ ਜੀ ਕੀ ਫਤਿਹ ਹੈ, ਜੇ ਨਹੀਂ ਪਤਾ ਉਹ ਦਾ ਲਾਈ ਜਾਂਦੇ ਆ ਨਾ ਵਾਹਿਗੁਰੂ ਜੀ ਦਾ। ਮੈਂ ਇੱਕ ਵਾਰ ਕਿਹਾ ਸੀ ਗੁਰੂ ਸਾਹਿਬ ਨੇ ਵਾਰਾਂ ਨਾਲ ਵੀ ਕੀ ਸ਼ਬਦ ਵਰਤਿਆ, ਬਸੰਤ ਕੀ ਵਾਰ, ਰਾਮਕਲੀ ਕੀ ਵਾਰ, ਗੌੜੀ ਕੀ ਵਾਰ, ਸ੍ਰੀ ਰਾਗ ਕੀ ਵਾਰ। ਇੱਥੇ ਗੁਰੂ ਜੀ ਕਹਿ ਰਹੇ ਨੇ ਪਹਿਲਾ ਪਹਿਰ ਹੈ, ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਇਹਦਾ ਅਰਥ ਹੋ ਗਿਆ ਹੇ ਵਣਜਾਰੇ ਮਿੱਤਰ। ਵਣਜਾਰਾ ਲਫ਼ਜ਼ੀ ਅਰਥ ਹੈ ਵਪਾਰੀ ਦਾ, ਉਂਝ ਵਣਜਾਰੇ ਇੱਕ ਕਮਿਊਨਿਟੀ, ਲਵਾਣਿਆਂ ਨੂੰ ਵਣਜਾਰੇ ਕਹਿੰਦੇ ਸਨ, ਲੱਖੀ ਸ਼ਾਹ ਵਣਜਾਰਾ, ਮੱਖਣ ਸ਼ਾਹ ਜੀ, ਇਹ ਵਣਜਾਰੇ ਦਾ ਲਫ਼ਜ਼ੀ ਅਰਥ ਮੈਂ ਕੀਤਾ ਵਪਾਰੀ, ਪਰ ਅਸਲ ਚ ਵਣਜਾਰੇ ਹੁੰਦੇ ਸਨ, ਇਹਨਾਂ ਦੇ ਗੱਡੇ ਚੱਲਦੇ ਸਨ, ਮਾਲ ਦੀ ਢੋਆ ਢੁਆਈ ਕਰਦੇ ਸਨ, ਇਹਨਾਂ ਨੇ ਮਾਲ ਲੈ ਕੇ ਤੁਰਨਾ, ਜਿੱਥੇ ਰਾਤ ਪੈ ਜਾਣੀ ਉੱਥੇ ਆਪਣੇ ਗੱਡਿਆਂ ਦੀ ਨਿਗਰਾਨੀ ਕਰਨੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 40

ਚ ਗੱਡਿਆਂ ਵਾਲੇ ਵਣਜਾਰੇ ਗਾਉਂਦੇ ਹੁੰਦੇ ਸਨ। ਇਸੇ ਕਰਕੇ ਬਾਣੀ ਚ ਇੱਕ ਸ਼ਬਦ ਹੈ ਕਰਹਲਾ, ਆਪ ਜੀ ਨੇ ਪੜ੍ਹਿਆ ਹੋਣਾ ਆਉਂਦਾ ਪਾਠ ਕਰਹਲਾ। ਕਰਹਲਾ ਦਾ ਵੈਸੇ ਲਫ਼ਜ਼ੀ ਅਰਥ ਤੇ ਊਠ ਹੁੰਦਾ ਹੈ ਨਾ, ਊਠ ਦਾ ਬੱਚਾ, ਪਰ ਵਿਦਵਾਨ ਇਹ ਕਹਿੰਦੇ ਆ ਵੀ ਕਰਹਲੇ ਸਰਲੇਖ, ਇਸ ਕਰਕੇ ਉੱਥੇ ਮਨ ਨੂੰ ਕਿਹਾ। ਹੁਣ ਇੱਥੇ ਵੀ ਤੇ ਵਣਜਾਰਾ ਆਪਣੇ ਮਨੁੱਖ ਨੂੰ ਕਿਹਾ, ਮਨ ਨੂੰ ਕਿਹਾ, ਉਹ ਕਰਹਲੇ ਕਹਿੰਦੇ ਨੇ। ਇਹ ਉਹ ਰਾਜਸਥਾਨੀ ਗਾਇਕੀ ਹੈ ਜਿਹੜੇ ਊਠਾਂ ਵਾਲੇ ਗਾਉਂਦੇ ਹੁੰਦੇ ਸਨ। ਮੈਂ ਫਿਰ ਬੇਨਤੀ ਕਰਾਂਗਾ ਜੀ, ਪਹਿਲਾ ਪੈਰ ਹੈ ਰੈਣਕ ਹੈ ਵਣਜਾਰਿਆ ਮਿੱਤਰਾ, ਇਹਦਾ ਅਰਥ ਹੋ ਗਿਆ ਤੇਰੀ ਜ਼ਿੰਦਗੀ ਦਾ ਪਹਿਲਾ ਪੈਰ। ਰਹਿਣ ਦਾ ਸ਼ਬਦ ਵਰ ਦਿਨ ਦਾ ਨਹੀਂ ਕਿਹਾ ਜੀ, ਹਾਲਾਂ ਚਾਰ ਪੈਰ ਦਿਨ ਦੇ ਨੇ, ਚਾਰ ਪੈਰ ਰਾਤ ਨੇ। ਗੁਰਮੁਖੋ, ਜਦੋਂ ਬੰਦਾ ਸੁੱਤਾ ਹੁੰਦਾ ਨਾ ਗੂੜੀ ਨੀਂਦ, ਉਦੋਂ ਪਤਾ ਹੀ ਕੋਈ ਨਹੀਂ ਲੱਗਦਾ ਰਾਤ ਕਦੋਂ ਨਿਕਲ ਗਈ ਹੈ। ਇਹ ਰਹਿਣਕ ਹੈ ਵਣਜਾਰੇ ਕਿਹਾ ਮਹਾਰਾਜ ਨੇ। ਦਿਨੇ ਤਾਂ ਆਪਾਂ ਦੇਖਣੇ, ਜਦੋਂ ਗਹਿਰੀ ਨੀਂਦ ਸੁੱਤਾ ਹੋਵੇ, ਰਾਤ ਨੂੰ 8-9 ਵਜੇ ਸੌਂ ਜਾਏ, ਸਵੇਰੇ ਕਹਿੰਦਾ ਅੱਜ ਪਤਾ ਹੀ ਕੋਈ ਨਹੀਂ ਲੱਗਾ ਕਦੋਂ 10 ਘੰਟੇ ਨਿਕਲ ਗਏ। ਮਹਾਰਾਜ ਕਹਿੰਦੇ ਜਦੋਂ ਡੂੰਘੀ ਨੀਂਦ ਕੋਈ ਸੌਂ ਜਾਏ, ਉਦੋਂ ਰਾਤ ਨਿਕਲਦੀ ਹੈ, ਘੜੀਆਂ ਉਸ ਤਰ੍ਹਾਂ ਚੱਲਦੀਆਂ ਨੇ, ਪਰ ਕਹਿੰਦਾ ਪਤਾ ਨਹੀਂ ਲੱਗਾ ਜਦੋਂ ਬੰਦਾ ਮਾਇਆ ਦੀ ਗਹਿਰੀ ਨੀਂਦ ਸੁੱਤਾ ਹੋਵੇ, ਉਦੋਂ ਪਤਾ ਹੀ ਕੋਈ ਨਹੀਂ ਲੱਗਦਾ ਕਦੋਂ ਬਚਪਨ ਸ਼ੁਰੂ ਹੋਇਆ ਤੇ ਕਦੋਂ ਬੁਢੇਪਾ ਆ ਗਿਆ ਤੇ ਕਦੋਂ ਮੰਜੀ ਉੱਤੇ ਪੈ ਗਿਆ, ਕਿਉਂਕਿ ਨਿਕਲ ਗਈ ਰਾਤ ਨਾ। ਇੱਥੇ ਰਹਿਣ ਦਾ ਅਰਥ ਪੂਰੀ ਜ਼ਿੰਦਗੀ ਨੂੰ ਕਰਾਂਗੇ। ਮਹਾਰਾਜ ਨੇ ਕਿਹਾ ਪਹਿਲਾ ਪੈਰ ਹੈ ਰਹਿਣਕ ਹੈ ਵਣਜਾਰਿਆ ਮਿੱਤਰਾ। ਇਹ ਮੈਂ ਥੋੜੇ ਜਿਹਾ ਅਰਥ ਹੋਰ ਕਰ ਦੇਣਾ, ਅਸ ਇਹ ਇਕੱਲੇ ਵਣਜਾਰੇ ਉਹ ਨਹੀਂ, ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਸਰਬ ਸਾਂਝਾ ਉਪਦੇਸ਼ ਹੈ। ਜੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦਾ ਸਾਂਝੀ, ਸਗਲ ਜਹਾਨ ਹੈ ਪੂਰੇ ਜਹਾਨ ਦੇ। ਦੇਖੋ ਅਸੀਂ ਜਿੰਨੇ ਹਾਂ, ਕੱਲਾ ਸਿੱਖ ਨਾਲ ਜੋੜ ਕੇ ਨਹੀਂ ਦੇਖਣਾ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਾਂਗੇ ਆਪਾਂ ਸਾਰੇ, ਆ ਜਿਹੜਾ ਬੱਚਾ ਮਾਂ ਦਾ ਦੁੱਧ ਚੁੰਘਦਾ ਉਹਦੇ ਤੋਂ ਲੈ ਕੇ, ਤੇ ਜਿਹੜਾ 100 ਸਾਲ ਦਾ ਬਜ਼ੁਰਗ ਘਰ ਬੈਠਾ ਨਾ ਉਹਦੇ ਤੱਕ, ਹਰ ਜੀਵ ਜਿਹੜਾ ਉਹ ਵਪਾਰੀ ਹੀ ਬਣ ਕੇ ਆਇਆ। ਹਰ ਬੰਦਾ ਵਪਾਰੀ ਵਣਜ ਕਰਨਾ ਹੈ। ਬਾਬਾ ਜੀ ਦਾ ਇੱਕ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਦਾ, ਉਹ ਹੈ ਦੋਏ ਦੀਵੇ 14 ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਮੈਂ ਇਹਦੇ ਅਖਰੀ ਅਰਥ ਕਰ ਦਿੰਦਾ, ਦੋਏ ਦੀਵੇ, ਲਫ਼ਜ਼ੀ ਅਰਥ ਨੇ ਦੋ ਦੀਵੇ, ਇਹਦਾ ਭਾਵ ਅਰਥ ਹੈ ਚੰਦਰਮਾ ਤੇ ਸੂਰਜ, ਦੋ ਦੀਵੇ, ਇਹਦਾ ਅਰਥ ਹੋ ਗਿਆ ਦਿਨ ਤੇ ਰਾਤ। ਦੋਏ ਦੀਵੇ, ਪਰਮਾਤਮਾ ਨੇ ਦੋ ਦੀਪਕ ਦਿੱਤੇ ਨੇ, 14 ਹੱਟ ਨਾਲੇ, 14 ਤਬਕ, ਜੋ ਇਸਲਾਮ ਕਹਿੰਦੀ 14 ਤਬਕ, 7 ਪਤਾਲ ਤੇ 7 ਆਕਾਸ਼, ਪਰ ਇਹਦਾ ਸਿੱਧਾ ਅਰਥ ਕਰਨਾ ਹੈ ਜੋ ਕੁਝ ਪਰਮਾਤਮਾ ਸਿਰਜੇ। ਦੋਏ ਦੀਵੇ 14 ਖੱਟ ਨਾਲੇ, ਖੱਟ ਨਾਲੇ ਦਾ ਅਰਥ ਹੈ ਬਾਜ਼ਾਰ, ਖੱਟੀਆਂ, ਇਹ ਜਿੰਨੀ ਸ੍ਰਿਸ਼ਟੀ ਹੈ ਹੱਟੀ ਹੈ। ਜੇਤੇ ਜੀ ਤੇਤੇ ਵਣਜਾਰੇ, ਚਾਹੇ ਕੋਈ ਮੁਸਲਮਾਨ ਕਹੋ, ਹਿੰਦੂ ਕਹੋ, ਗੋਰਾ ਕਹੋ, ਕਾਲਾ ਕਹੋ, ਜੇ ਆਤਮਕ ਜੀਵ ਦੇ ਤੌਰ ਤੇ ਦੇਖੋਗੇ, ਜੀਵ ਆਤਮਾ ਦੇ ਤੌਰ ਤੇ ਹਰ ਬੰਦਾ ਜਿਹੜਾ ਇਸ ਪਲੈਨਟ ਚ ਪੈਦਾ ਹੋਇਆ, ਯਾਦ ਰੱਖੋ ਵਪਾਰੀ ਹੀ ਬਣ ਕੇ ਆਇਆ। ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹੱਟ ਹੋਵਾਂ ਵਪਾਰ, ਜਿੱਦਣ ਦੀ ਇਹ ਸ੍ਰਿਸ਼ਟੀ ਸਾਜੀ ਪਿਆਰੇ, ਉਦਣ ਦਾ ਵਪਾਰ ਸ਼ੁਰੂ ਹੋ ਗਿਆ। ਜੋ ਪਹੁੰਚੇ ਸੋ ਚੱਲਣ ਹਾਰ, ਜਿਵੇਂ ਬੰਦਾ ਬਾਜ਼ਾਰ ਜਾਂਦਾ, ਮੰਨ ਲਓ ਆਪਾਂ ਸਟੋਰ ਜਾਂਦੇ, ਅੱਜ ਕੱਲ੍ਹ ਇਹ ਸ਼ਬਦ ਵਰਤੀਏ, ਆਪਾਂ ਕਹਿੰਦੇ ਫਟਾਫਟ ਕੰਮ ਨਿਬੇੜੋ ਘਰ ਜਾਣਾ। ਮਹਾਰਾਜ ਕਹਿੰਦੇ ਜਿਹੜਾ ਸਟੋਰ ਚ ਆਇਆ ਉਹਨੇ ਵਾਪਸ ਜਾਣਾ ਹੀ ਜਾਣਾ, ਜਿਹੜਾ ਬੰਦਾ ਬਾਜ਼ਾਰ ਤੇ ਦੁਕਾਨ ਤੇ ਆਇਆ ਉਹਨੇ ਵਾਪਸ ਜਾਣਾ। ਇਹ ਖੱਟੀਆਂ ਖੁੱਲੀਆਂ ਨੇ, ਜਿੰਨੇ ਵਪਾਰੀ ਆਇਆ ਪਿਆਰਿਓ, ਕਿਸੇ ਨੇ ਟਿੱਕੇ ਨਹੀਂ ਰਹਿਣਾ, ਇਸ ਬਾਜ਼ਾਰ ਨੂੰ ਸਾਰਿਆਂ ਨੇ ਛੱਡ ਕੇ ਹੀ ਜਾਣਾ। ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਖੱਟ ਹੋਵਾ ਵਪਾਰ, ਜੋ ਪਹੁੰਚੇ ਸੋ ਚੱਲਣ ਖਾਰ, ਜਿਹੜਾ ਆਇਆ ਉਹ ਜਾਏਗਾ। ਧਰਮ ਦਲਾਲ ਪਾਏ ਨਿਸ਼ਾਨ, ਇਸ ਬੇਨਤੀ ਨੂੰ ਸੁਣਿਓ। ਧਰਮ ਜਿਹੜਾ ਹੈ, ਚਲੋ ਇੱਕ ਤਾਂ ਆਹ ਸ਼ਬਦ ਵਰਤੇ ਨਾ ਜਿਹੜੇ ਅਸੀਂ ਮਜ਼ਹਬ ਕਹਿੰਦੇ ਹਾਂ, ਸਿੱਖ ਹਿੰਦੂ ਮੁਸਲਮਾਨ ਜਿਹੜੇ ਆਪਾਂ ਕਹਿੰਦੇ ਹਾਂ, ਕਿੰਨੇ ਧਰਮ ਨੇ, ਪਰ ਯਾਦ ਰੱਖਿਓ ਇੱਥੇ ਧਰਮ ਦਲਾਲ ਕੀ ਧਰਮ ਰਾਜ ਕਰ ਰਹੇ ਆ। ਪਰਮਾਤਮਾ ਦਾ ਬਣਾਇਆ ਹੋਇਆ ਅਟਲ ਕਾਨੂੰਨ, ਜਿਹੜਾ ਸੱਚੀ ਮੁੱਚੀ ਇੱਕ ਪੱਤਾ ਵੀ ਨਹੀਂ ਖਿਲਣ ਦਿੰਦਾ, ਜਿਹਨੇ ਸਭ ਕੁਝ ਸਾਜਿਆ, ਜਿਹਨੂੰ ਆਪ ਜੀ ਪੜ੍ਹਦੇ ਹੋ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ, ਜਿਹਨੇ ਬਿਲਕੁਲ ਬੰਨਿਆ ਪਿਆ, ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ। ਹੁਣ ਜੋ ਕਰਮ ਅਸੀਂ ਕਰਨੇ ਪਏ ਆ,

0: ਮੈਂ ਤੁਹਾਡੇ ਤੋਂ ਲੁਕਾ ਸਕਣਾ, ਆਪ ਜੀ ਮੇਰੇ ਤੋਂ ਲੁਕਾ ਸਕਦੇ ਹੋ। ਉਹ ਪਿਆਰਿਓ ਜਿੰਨਾ ਮਰਜ਼ੀ ਕੋ ਲੁਕਾ ਲੈ, ਜਿਹੜੇ ਅੰਦਰ ਫੁਰਨੇ ਵੀ ਬਣਾਉਂਦੇ ਆ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਉਹਨਾਂ ਫੁਰਨਿਆਂ ਤੇ ਵੀ ਨਿਸ਼ਾਨੀ ਪਾਈ ਜਾਂਦਾ ਕਿਹੜਾ ਕੱਚਾ ਤੇ ਕਿਹੜਾ ਪੱਕਾ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ, ਘਰ ਆਏ ਵੱਜੀ ਵਧਾਈ। ਜਿਹੜੇ ਪਿਆਰਿਓ ਵਪਾਰ ਕਰਕੇ ਆ ਗਏ ਉਹਨਾਂ ਨੂੰ ਵਧਾਈ ਮਿਲੀ, ਸੱਚ ਨਾਮ ਕੀ ਮਿਲੀ ਵਡਾਈ, ਉਹਨਾਂ ਨੂੰ ਸੱਚੇ ਨਾਮ ਦੀ ਵਡਿਆਈ ਮਿਲੀ। ਮੈਂ ਫਿਰ ਰਿਪੀਟ ਕਰਨ ਲੱਗਾ, ਆਪਾਂ ਸਾਰੇ ਵਪਾਰੀ ਰੋਜ਼ ਦੇਖੋ ਪਿਆਰਿਓ, ਬਾਹਰ ਤਾਂ ਰੋਜ਼ ਕਹਿੰਦੇ ਆ ਕਰੋ ਬੇਨਤੀ, ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਅੱਗੇ ਕੀ ਵਪਾਰੀ ਨੇ, ਇਆ ਖਾੜ ਚਲੋ ਖਰ ਲਾਹ ਆਗੈ ਬਸਨ ਸੁਹੇਲਾ। ਸਤਿਗੁਰੂ ਨੇ ਫਰਮਾਇਆ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਵਾਹ ਵਾਹ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਖਰੀ ਦਾ ਨਾਮ ਇਹ ਮੇਰੀ ਪੂੰਜੀ ਹੈ ਤੇ ਮੇਰੇ ਮਨ ਵਣਜਾਰੇ ਨੇ ਵਪਾਰ ਇਹ ਕਰਨਾ। ਹਰ ਰਾਸ ਮੇਰੀ ਅਰਥ ਹੋ ਗਿਆ ਨਾ, ਖਰੀ ਵਾਹਿਗੁਰੂ ਮੇਰੀ ਪੂੰਜੀ, ਨਾਮ ਹੀ ਮੇਰੀ ਪੂੰਜੀ ਹੈ, ਮਨ ਵਣਜਾਰਾ ਮਨ ਵਪਾਰੀ ਹੈ, ਹਰ ਰਾਸ ਮੇਰੀ ਮਨ ਵਣਜਾਰਾ। ਪਰ ਕਿੱਥੋਂ ਮਿਲੀ ਜੀ ਇਹ ਪੂੰਜੀ? ਸਤਿਗੁਰ ਤੇ ਰਾਸ ਜਾਣੀ, ਇਹਦੀ ਸਮਝ ਜਿਹੜੀ ਇਸ ਪੂੰਜੀ ਤੇ ਸਤਿਗੁਰ ਪ੍ਰਸਾਦ ਤੋਂ ਬਿਨਾਂ ਨਹੀਂ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੋ ਜੀ ਹੋ। ਵਾਹਿਗੁਰੂ ਮਹਾਰਾਜ ਕਹਿੰਦੇ ਨੇ ਕਿਵੇਂ ਵਪਾਰ ਕਰੇਗਾ ਮਨਾ? ਕਹਿੰਦੇ ਨੇ ਖਰੀ ਖਰੀ ਜਪ, ਵਾਹਿਗੁਰੂ ਵਾਹਿਗੁਰੂ ਜਪ, ਕਿੰਨਾ ਸਮਾਂ? ਅੱਧਾ ਕਹਿੰਦੇ ਨਹੀਂ ਨਹੀਂ, ਨਿਤ ਤੇ ਜੀਓ ਜਪ, ਬਾਹਰੋਂ ਨਹੀਂ ਕੇਵਲ, ਹਰ ਹਰ ਨਿਤ ਜਪੋ ਜੀ ਹੋ, ਲਾ ਖੱਟਿਓ ਤਿਆੜ ਦਿਹਾੜੀ। ਕਹਿੰਦੇ ਦਿਹਾੜੀ ਕਮਾਲਾ ਹੋਏ ਵੀ ਇਹ ਉਹਨਾਂ ਨੂੰ ਮਿਲਦਾ ਜਿਹਨਾਂ ਦੇ ਮਸਤਕ ਦੇ ਭਾਗ ਨੇ। ਇਸੇ ਕਰਕੇ ਗੁਰੂ ਜੀ ਨੇ ਕਿਹਾ ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭੈ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ। ਭਾਈ ਕਿਹੜੀ ਭਾਈ ਰੇ, ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚਲੋ ਸੌ ਦੇਖੇ, ਪਤਿਆਏ ਵਾਹਿਗੁਰੂ ਬੋਲੋ ਹਰੀ ਬੋਲੋ। ਮਹਾਰਾਜ ਕਹਿ ਰਿਹਾ ਸਾਨੂੰ ਰਾਮ ਬੋਲੋ ਪਿਆਰਿਓ, ਇਹ ਵਪਾਰ ਲੈ ਜਾਓ ਜਿਹਨੂੰ ਵੇਖ ਕੇ ਰੱਬ ਜੀ ਖੁਸ਼ ਹੋਣਗੇ। ਮੈਂ ਸਿਰਫ ਆਪ ਨੂੰ ਬੇਨਤੀ ਜਿਹੜੀ ਅੱਜ ਹੁਣ ਅੱਗੇ ਕਰਨ ਲੱਗਾ, ਕਿਉਂਕਿ ਅੱਜ ਅਸੀਂ ਸ਼ੁਰੂ ਕਰ ਦਿੱਤੀ ਇਹਦੀ ਵਿਚਾਰ। ਇਹ ਚਾਰ ਪਹਿਰ ਨੇ ਸਾਡੀ ਜ਼ਿੰਦਗੀ ਦੇ, ਉਂਝ ਗੁਰੂ ਸਾਹਿਬ ਨੇ ਦਸਾਂ ਚ ਵੀ ਵੰਡਿਆ, ਤਿੰਨਾਂ ਚ ਵੀ ਵੰਡਿਆ, ਪੰਜਾਂ ਚ ਵੀ ਵੰਡਿਆ। ਆਪ ਜੀ ਇੱਕ ਪਾਠ ਕਰ ਦਿਓ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਕੀ ਮਾਨ। ਇਹ ਇਸ ਨੁਕਤੇ ਨੂੰ ਜਿਹੜਾ ਪਹਿਲਾ ਪੈਰ ਹੈ ਨਾ, ਜਿੰਨੀ ਕੁ ਸਮਝ ਕੇ, ਮੈਡੀਕਲ ਤੌਰ ਤੇ ਨੀ ਮੈਂ ਕੋਈ ਜਾਣਦਾ ਜੀ, ਮੈਂ ਕੋਈ ਇੰਨਾ ਨੀ ਪੜ੍ਹਿਆ ਮੈਡੀਕਲ ਸਾਇੰਸ, ਪਰ ਜਿੰਨੀ ਕੁ ਗੁਰਮਤਿ ਸਾਨੂੰ ਸਮਝਾਉਂਦੀ ਹੈ, ਇਹ ਖਾਸ ਕਰਕੇ ਇਹ ਪੈਰ ਉਹਨਾਂ ਧੀਆਂ ਲਈ, ਉਹਨਾਂ ਭੈਣਾਂ ਲਈ, ਉਹਨਾਂ ਬੀਬੀਆਂ ਲਈ, ਉਹਨਾਂ ਬੱਚੀਆਂ ਲਈ ਬਹੁਤ ਇਕਾਗਰਤਾ ਨਾਲ ਵਾਚਣ ਵਾਲਾ ਹੈ, ਜਿਨ੍ਹਾਂ ਦੀ ਕੁੱਖ ਤੋਂ ਸੰਤਾਨ ਨੇ ਜਨਮ ਲੈਣਾ ਹੈ। ਕਿਉਂਕਿ ਅਸੀਂ ਆਪਣੇ ਕੋਲੋਂ ਸ਼ਬਦ ਨਹੀਂ, ਗੁਰੂ ਸਾਹਿਬ ਸਾਨੂੰ ਸਮਝਾਉਂਦੇ ਪਏ। ਪਹਿਲਾਂ ਆਹ ਤਿੰਨ ਅਵਸਥਾ ਕਹਿ ਦਿੱਤੀਆਂ, ਬਾਲ ਜਵਾਨੀ ਔਰ ਬਿਰਧ ਪੁਨ ਤੀਨ ਅਵਸਥਾ ਜਾਣ। ਆਪਾਂ ਤਾਂ ਕਹਿ ਦੇਣ ਛੱਡੋ ਜੀ, ਬੱਚੇ ਗਲਤੀਆਂ ਕਰਦੇ ਆ, ਬੱਚੇ ਨੂੰ ਕੀ ਪਤਾ, ਪਰ ਗੁਰੂ ਜੀ ਕਹਿੰਦੇ ਆ ਭਲਿਆ ਯਾਦ ਰੱਖੀ, ਜਿੱਧਰ ਰੱਬ ਨੇ ਪੁੱਛਣਾ ਨਾ, ਉਹਨੇ ਥੋੜਾ ਕਹਿਣਾ ਵੀ 10 ਸਾਲ ਦੀ ਉਮਰ ਤੱਕ ਜੀ ਇਹਦਾ ਕੋਈ ਲੇਖਾ ਜੋਖਾ ਨਹੀਂ। ਕਹਿਣ ਲੱਗੇ ਨਾ, ਇਹਦਾ ਬਚਪਨ ਵੀ ਜੇ ਵਿਅਰਥ ਗਿਆ ਤੇ ਤਾਂ ਵੀ ਪੁੱਛਿਆ ਜਾਏਗਾ, ਜਵਾਨੀ ਵੀ ਪੁੱਛੀ ਜਾਏਗੀ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ। ਅੱਗੇ ਸਭ ਕਿਹਾ, ਦੋ ਨਹੀਂ ਕਿਹਾ ਵੀ ਜਵਾਨੀ ਤੇ ਬੁਢੇਪਾ, ਬਿਰਥਾ ਸਭ ਹੀ ਮਾਨ। ਸਭ ਦਾ ਲਫ਼ਜ਼ੀ ਅਰਥ ਹੋ ਗਿਆ ਕਿ ਬਚਪਨ ਵੀ, ਜਵਾਨੀ ਵੀ ਤੇ ਬੁਢੇਪਾ ਵੀ। ਹੁਣ ਅੱਜ ਇਸ ਬੇਨਤੀ ਨੂੰ ਸੁਣਿਓ, ਪਹਿਲਾ ਪਹਿਰੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ, ਇਹਦਾ ਅਰਥ ਹੋ ਗਿਆ ਐ ਇਨਸਾਨ, ਤੂੰ ਆਪਣੀ ਜ਼ਿੰਦਗੀ ਰੂਪੀ ਰਾਤ ਦਾ ਪਹਿਲਾ ਪੈਰ। ਪਹਿਲਾ ਪੈਰ ਕਿਹੜਾ ਜੀ? ਇੱਥੇ ਜਨਮ ਨਹੀਂ ਕਿਹਾ, ਹੁਕਮ ਪਿਆ ਗਰਬਾਸ, ਪਿਆ ਗਰਬਾਸ। ਫਿਰ ਬੇਨਤੀ ਸੁਣਿਓ, ਜ਼ਿੰਦਗੀ ਦਾ ਪਹਿਲਾ ਪੈਰ ਇਹ ਮੇਰਾ ਤੁਹਾਡਾ ਸਭ ਦਾ ਬਤੀਤ ਹੋ ਚੁੱਕਾ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ। ਇਹ ਹੁਕਮ ਦਾ ਅਰਥ ਪਰਮਾਤਮਾ ਦੇ ਹੁਕਮ ਨਾਲ, ਥੋੜਾ ਜਿਹਾ ਪਹਿਲਾਂ ਅੱਖਰੀ ਅਰਥ ਕਰ ਲਈਏ, ਪਿਆ ਦਾ ਅਰਥ ਪੈ ਗਿਆ, ਚਲਾ ਗਿਆ ਵਿੱਚ ਉਹਦੇ। ਸ਼ਬਦ ਹੈ ਗਰਬਾਸ। ਵੈਸੇ ਗਰਬਾਸ ਦਾ ਲਫ਼ਜ਼ੀ ਅਰਥ ਹੈ ਕਿ ਗਰਭਵਾਸ, ਗਰਭ ਵਿੱਚ ਰਹਿਣਾ, ਮਾਂ ਦੇ ਉਧਰ ਵੀ ਟਿਕਣਾ। ਸਤਿਗੁਰੂ ਫੁਰਮਾ ਰਹੇ ਨੇ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ। ਤੇਰੀ ਜ਼ਿੰਦਗੀ ਦਾ ਪਹਿਲਾ ਪਹਿਰ ਉਦੋਂ ਸ਼ੁਰੂ ਹੋਇਆ ਜਦੋਂ ਪਰਮਾਤਮਾ ਦੇ ਹੁਕਮ ਨਾਲ ਤੂੰ ਮਾਤਾ ਦੇ ਗਰਭ ਵਿੱਚ ਨਿਵਾਸ ਕੀਤਾ, ਹੁਕਮ ਨਾਲ। ਇਸ ਨੂੰ ਫਿਰ ਨੂੰ ਬੇਨਤੀ ਸੁਣਿਓ, ਹੁਕਮ ਨਾਲ। ਹੁਕਮ ਕੀ ਹੈ? ਕਿਉਂਕਿ ਸਾਰੀ ਬਾਣੀ ਤਾਂ ਹੁਕਮ ਦੀ ਗੱਲ ਕਰ ਰਹੀ। ਇੱਥੇ ਵੀ ਸਤਿਗੁਰੂ ਨੇ ਕਿਹਾ ਹੁਕਮ ਪਿਆ ਗਰਬਾਸ। ਆਪਾਂ ਪੜ੍ਹਦੇ ਹਾਂ ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ। ਹੁਕਮ ਕੀ ਹੈ? ਇਸ ਨੁਕਤੇ ਨੂੰ ਫਿਰ ਬੇਨਤੀ ਸੁਣਿਓ। ਅੱਜ ਦੀ ਸ਼ਬਦਾਵਲੀ ਚ ਆਰਡਰ ਸ਼ਬਦ ਵਰਤਨੇ ਨਾ, ਇਹਦੇ ਸਮਾਨ ਅਰਥ ਸ਼ਬਦ ਨੇ ਜੀ ਹੁਕਮ ਦੇ, ਫੁਰਮਾਨ, ਆਗਿਆ, ਆਦੇਸ਼। ਇਹ ਲਫ਼ਜ਼ ਵੀ ਅਸੀਂ ਵਰਤਨੇ ਆ, ਫੁਰਮਾਨ, ਆਗਿਆ ਤੇ ਆਦੇਸ਼। ਹੁਕਮ ਪਿਆ ਗਰਬਾਸ। ਪਿਆਰਿਓ, ਹੁਕਮ ਦਾ ਲਫ਼ਜ਼ੀ ਅਰਥ ਹੈ ਪਰਮਾਤਮਾ ਦੀ ਆਪਣੀ ਇੱਛਾ, ਉਹਦੀ ਇੱਛਾ, ਦੈਵੀ ਇੱਛਾ। ਫਿਰ ਬੇਨਤੀ ਸੁਣਿਓ ਕਿ ਔਖਾ ਬੜਾ ਸ਼ਬਦ ਸਮਝਣ ਵਾਸਤੇ, ਕਿਉਂਕਿ ਬਾਬਾ ਜੀ ਕਹਿ ਗਿਆ ਹੁਕਮੀ ਖੋਵਣ ਆਕਾਰ, ਹੁਕਮ ਨਾ ਕਿਹੜਾ ਜੰਮਿਆ ਜੀ? ਹੁਕਮ ਦੀ ਵਿਆਖਿਆ ਕਰ ਲੂਗਾ ਕੋਈ? ਜਿਹੜਾ ਅਸੀਮ ਹੈ ਇਸ ਮੁਲਕ ਚ ਆਪਾਂ ਰਹਿੰਦੇ, ਇੱਥੋਂ ਦਾ ਜਿਹੜਾ ਕਾਇਦਾ ਕਾਨੂੰਨ ਹੈ ਇਹਦੀ ਆਪਾਂ ਨੂੰ ਜਾਣਕਾਰੀ ਆਪਾਂ ਪੜ੍ਹ ਲਾਂਗੇ, ਇਸ ਧਰਤੀ ਬਾਰੇ ਜਾਣ ਲਾਂਗੇ। ਪਰ ਪਿਆਰਿਓ, ਪਰਮਾਤਮਾ ਆਪ ਅਸੀਮ ਨੇ ਤੇ ਅਸੀਮ ਦਾ ਹੁਕਮ ਜਿਹੜਾ ਸੀਮਾ ਚ ਹੋ ਸਕਦਾ? ਫਿਰ ਅਰਜ਼ ਹੈ, ਇੱਕ ਮੁਲਕ ਦਾ ਹਾਕਮ ਦਾ ਹੁਕਮ ਦੀ ਸੀਮਾ ਹੈ, ਉਹਦੇ ਆਪਣੇ ਦੇਸ਼ ਦਾ ਹੁਕਮ ਚੱਲਣਾ, ਧੱਕਾ ਜ਼ੋਰ ਕਰੇਗਾ ਦੂਜੇ ਮੁਲਕ ਤੇ ਚਲਾ ਲਏਗਾ। ਪਰ ਵਾਹਿਗੁਰੂ ਅਸੀਮ ਨੇ, ਜਿਹਦੀ ਸੀਮਾ ਹੀ ਕੋਈ ਨਹੀਂ, ਜਿਹਦਾ ਅੰਤ ਹੀ ਕੋਈ ਨਹੀਂ। ਪਿਆਰਿਓ, ਜੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਉਹਦੇ ਹੁਕਮ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਇਸ ਨੂੰ ਫਿਰ ਥੋੜਾ ਜਿਹਾ ਇਸ ਬੇਨਤੀ ਨੂੰ ਸੁਣਿਓ ਜੀ, ਦੁਬਾਰਾ ਮੈਂ ਰਿਪੀਟ ਕਰ ਲੱਗਾ। ਆਮ ਤੌਰ ਤੇ ਹੁਕਮ ਤੇ ਹੁਕਮੀ ਦੋ ਸ਼ਬਦ ਆਉਂਦੇ ਆ ਨਾ, ਜਪਜੀ ਸਾਹਿਬ ਦੀਆਂ ਪਹਿਲੀਆਂ ਪੌੜੀਆਂ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਇੱਥੇ ਮੈਂ ਬੇਨਤੀ ਕਰਾਂਗਾ, ਔਂਕੜ ਲਘੂ ਹੈ, ਥੋੜਾ ਨਹੀਂ ਬਣਨਾ ਚਾਹੀਦਾ, ਦੀਰਘ ਹੋ ਜਾਏਗਾ। ਫਿਰ ਅਰਜ਼ ਹੈ ਕਿ ਇੱਥੇ ਪਹਿਲਾਂ ਅਸੀਂ ਪੜਿਆ ਜੀ ਹੁਕਮੀ ਹੋਵਣ ਆਕਾਰ, ਉੱਥੇ ਹੁਕਮੀ ਦਾ ਅਰਥ ਹੈ ਹੁਕਮ ਨਾਲ, ਇੱਥੇ ਵੇ ਹੁਕਮੀ ਹੁਕਮ ਚਲਾਏ ਰਾਹ, ਇੱਥੇ ਹੁਕਮੀ ਦਾ ਅਰਥ ਜਿਹੜਾ ਹੁਕਮ ਕਰ ਰਿਹਾ ਹੈ, ਇੱਥੇ ਹੁਕਮੀ ਦਾ ਅਰਥ ਪਰਮੇਸ਼ਵਰ ਹੈ। ਇਹਨੂੰ ਥੋੜਾ ਸੌਖਾ ਸਮਝਣ ਵਾਸਤੇ, ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਜੋ ਮੈਂ ਕਹਿ ਰਿਹਾ ਵਾਂ ਇਹ ਮੇਰੀ ਨਾਦਾਨੀ ਹੋਵੇਗੀ, ਮੈਂ ਕਹਾਂ ਮੂਰਖ ਤੇ ਹੋਵੇਗੀ, ਮੈਂ ਹੁਕਮ ਦਾ ਅੰਤ ਪਾ ਲਿਆ। ਉਹ ਪਿਆਰਿਓ, ਉਹਦਾ ਹੁਕਮ ਕਿਹੜਾ ਜਾਣ ਸਕਦਾ? ਕੋਈ ਅੰਤ ਹੈ ਉਹਦੇ ਹੁਕਮ ਦਾ? ਕੋਈ ਬੰਦਾ ਆਰਡਰ ਕਰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਫਰਮਾਨ ਕਰ ਦਿੱਤਾ, ਆਦੇਸ਼ ਕਰ ਦਿੱਤਾ, ਆਗਿਆ ਕੀਤੀ ਆ ਕਰੋ। ਪਰ ਵੇਖੋ, ਜਿਹੜਾ ਬਾਦਸ਼ਾਹ ਜਾਂ ਪ੍ਰੈਜੀਡੈਂਟ ਕੋਈ ਉੱਚੇ ਰੁਤਬੇ ਤੇ ਬੈਠਾ ਹੁਕਮ ਕਰਦਾ, ਉਹ ਹੁਕਮ ਕਰਨ ਵਾਲਾ ਜਿੱਥੇ ਹੁਕਮ ਲਾਗੂ ਹੋ ਰਿਹਾ ਉੱਥੇ ਨਹੀਂ ਹੁੰਦਾ। ਇਹਨੂੰ ਥੋੜਾ ਫਿਰ ਸੌਖੇ ਸਮਝੀਏ। ਬਾਦਸ਼ਾਹ ਤੇ ਸੁੱਤਾ ਆਪਣੇ ਮਹਿਲ ਚ, ਉਹਨੇ ਰਾਤ ਨੂੰ ਆਰਡਰ ਕਰ ਦਿੱਤਾ ਫਲਾਣੇ ਮੁਲਕ ਤੇ ਬੰਬਾਰਮੈਂਟ ਕਰ ਦਿਓ ਜਾਂ ਉੱਥੇ ਹਮਲਾ ਕਰ ਦਿਓ। ਯਾਦ ਰੱਖੋ, ਉਹ ਸੁੱਤਾ ਪਿਆ, ਹੁਕਮ ਉਹਦਾ ਕਿਤੇ ਹੋਰ ਵੱਜ ਰਿਹਾ, ਉਹ ਗੈਰ ਹਾਜ਼ਰ ਹੈ। ਨਹੀਂ ਪਿਆਰਿਓ, ਪਰਮਾਤਮਾ ਜੀ ਦਾ ਜਿੱਥੇ ਹੁਕਮ ਚੱਲੇਗਾ ਉੱਥੇ ਪਰਮਾਤਮਾ ਆਪ ਮੌਜੂਦ ਹੋਵੇਗਾ, ਕਿਉਂਕਿ ਹੁਕਮੀ ਕਦੇ ਆਪਣੇ ਹੁਕਮ ਤੋਂ ਵੱਖ ਨਹੀਂ ਹੁੰਦਾ। ਅਸੀਂ ਐਵੇਂ ਨਹੀਂ ਆਏ, ਜੇ ਮੈਂ ਤੁਸੀਂ ਆਏ ਹਾਂ, ਚਲੋ ਆਪਾਂ ਕਰਮਾਂ ਦੇ ਵੱਜੇ ਆਏ, ਪਰ ਇਕੱਲੇ ਤਾਂ ਆਏ ਹਾਂ ਨਾ, ਇਕੱਲੇ ਆਵੇਂ ਨਾਨਕਾ ਸੱਦੀ ਉੱਠੇ ਜਾਏ, ਮੈਂ ਉਹਨੇ ਸੱਦਿਆ ਸੱਦੇ ਉੱਠੀ ਜਾਏ, ਇਕੱਲਿਆ ਤੇ ਆਏ ਹਾਂ, ਜੇ ਨਾ ਘੱਲਦਾ। ਹੁਣ ਆਹ ਜਿਹੜਾ ਮੇਰਾ ਤੁਹਾਡਾ ਢਾਂਚਾ ਹੈ, ਇਹ ਪਹਿਲਾਂ ਸੀ ਕਦੀ? ਇਸ ਨੂੰ ਗੁਰੂ ਜੀ ਕਹਿੰਦੇ ਨੇ ਪਹਿਲਾ ਪੈਰ ਉਦੋਂ ਸ਼ੁਰੂ ਹੋਇਆ ਜਦੋਂ ਤੈਨੂੰ ਪਰਮਾਤਮਾ ਨੇ ਆਪਣੀ ਦੈਵੀ ਉਹਦੀ ਇੱਛਾ ਸੀ ਵੀ ਆਹ ਢਾਂਚਾ ਬਣਨਾ, ਇਹੋ ਜੀ ਸੂਰਤ ਬਣਨੀ ਹੈ। ਮੈਂ ਅਰਜ਼ ਕਰਾਂਗਾ, ਉਸ ਵਕਤ ਵਾਹਿਗੁਰੂ ਜੀ ਦੀ ਆਪਣੀ ਇੱਛਾ ਅਨੁਸਾਰ ऐ इंसान तेरी जिंदगी दी शुरुआत उदो हुई, मैं समझ जिंदगी दी शुरुआत उदो हुई जदो तू मां दी कुख विच टेक गया, जिनू निम्या कहने हैं, गुरबाणी ने शब्द निम्या वरते, उथे निका जा सैल जिदन टेक गया उदन शुरुआत हो गई। पहला पहरा रैन कै वणजारिया मित्रा हुक्म पया गरबास, उर्द तप अंतर करे वणजारिया मित्रा। ये सारिया गल्लां रूहानी ने। हुण जे कहो जी सानू अल्ट्रासाउंड रही जिवें साडे बंदे कहिंदे ने, इह एवें बाबे कही जांदे वैगुरु वैगुरु चलदा जी, साइंस तां मंनदी कोई नहीं अंदर की चल रहा की नहीं, वह अपने ढंग नाल व्याख्या ठीक है, परमात्मा जिन्नी की सोझी देंदा उन्नी गल करनी है ना, सानू इस बारे सोझी नहीं, पर आपां इह सारी किरिया चो निकल के आए हैं। मैं भी निकल के आया, आप जी भी आए, पर मैनू भी नहीं पता। मैं कई बार दो गल्लां कहना, जदों जन्म नहीं होया 9 महीने 10 महीने किवें लंघे मेनी चेतना च नहीं, ते जदों मर जाना मेरे नाल की वापरना है जीव नाल मैनू कोई पता नहीं। पर इन्हां दो गल्लां दी गवाही गुरु ग्रंथ साहिब देंदे ने कि जदों जन्म नहीं होया उदों की सी, ते जदों मरेगा ते उदों बाद की होना। ये दो बचन तो अपने मुरशद दे मनीए ना, पहला पहरा रहण कै बन जा रहा मित्रा हुक्म पया गरबास, उथे निवास हो गया। हुण निक्का जिहा सैल, इहनूं गुरबाणी च कह लो भी पानी मैला माटी गोरी, पानी मैला ये बाणी दे अर्थ ने, मां पिता दा बिंद ते मां दी रत, पानी मैला माटी गोरी इस माटी की पुत्री जोरी। हजूर ने फरमाया, रचंत जी रचना मात गर्भ अस्थापन, सांस सांस सिमरंत नानक महा अग्न ना बिना संग, जय श्री की वार। इस दे थोड़े मैल अर्थ कर देना, रचंत जी रचना, ऐ बंदिया जदों तेरे शरीर दी रचना कीती, आपां थोड़ा क्या भी परमात्मा अखां किदन लाओगे, नक कदों फिट करोगे, आ निक्कियां निक्कियां नाड़ियां किवें पचाओगे। ओ नहीं प्यारियो, रब वर्गा केड़ा इंजीनियर है जी, अज जो छोटी जी कोई बरीक चीज तैयार करदा है वह वड्डी थोड़ा हो जांदी, इक्को दो निक्की ही रहिंदी है ना, नैनू कहिंदे ना छोटियां छोटियां। जे किसे मान लो निक्की जी कोई चीज बना दित्ती है, निक्का जिहा पुरजा पा दित्ता बरीक तो बरीक, उहने उहने ही रहना है। पर रब ने जिदन शुरू किया निक्का जिहा सी, इक निक्का सैल जिहा तरी जांदा सी मां दे उदर च, उहने इस निक्के दा एडा वड्डा विकास कर दिता। प्यारू पुछो कुछ ना, जिहदा विकास होया फिट तां उहने सब कुछ उदों ही करता। फिर मेरी बेनती है, नाड़ां उहदे फिट करतीआं, उहने सब कुछ। महाराज कहिंदे ने रचंत जी रचना मात गर्भ अस्थापन, सांस सांस सिमरंत नानक मां अगन ना बिना संग, जदों मां दे उदर विसी तेरी रचना कीती। पर एक गल, जदों तेरी चेतना, चेतना तो उदों सी जदों आ गए। हुण कई वारी सवाल उठदा जी जिंद कदों पई सानू, चले ते पता नहीं। महाराज कहिंदे चेतना ते विकास कीता, हुण उत्थे जदों धड़कन शुरू हो गई। जे कहीए जी उदो कुछ नहीं, ओ निक्का जिहा सैल वी तां चेतना है, जियो पाए पिंड जिन साजिया दिता पहनण खान, उस चेतना दा उहने विकास करता जी। रचंत जी रचना मात गर्भ अस्थापन, सांस सांस सिमरंत नानक महा अग्ना बिना संग, जिन्नी तेरे स्वास सन, जिन्नी तेरे दिल दी धड़कन सी, खिन खिन तू वाहगुरु नूं चेते कीता, ते परमात्मा ने पहले पैर विच तेनू अग भी सड़न नहीं दिता। फिर बेनती सुन, सा सा सिमरंत नानक मां अगन्ना बिनासन, मुख तलै मुंह थले सी, पैर ऊपर है पैर तेरे उत्ते सन। ये अज बाबा जी कहिंदे तेरा पहला पैर लंघे है, उदो तू तप करदा सा पुठा लटके, मुख तलै पैर ऊपर है वसंदो कौथड़ा थाए कौतड़ा थाए, नानक सो धनी क्यों विसारे हो, उधर है जिस दे नाए, क्यों भुल गए अपनी जिंदगी दा पहला पैर होए, जिथे स्वास वस बंदगी कर दिया तेनू सड़न नहीं दिता, उन्हू चेते तो कर लै। इनू गुरु जी ने कथा फरमाया, काहे फिर तो भैया फूलिया फूलिया, ये भगत कबीर साहब का शब्द है। जो बंदा चुख हंकारी आ जा पेंडू शब्द, बंदा फुलिया नहीं जे समांदा। कबीर साहब कहिंदे ओह बंदिया आ तू कदा फुलिया फिरना, मेरे वर्गा कोई नहीं। कहिंदे ओह दिन भुल गए ਕਾ ਇਹ ਤੁਖ ਧਿਆਨ ਨਾਲ ਸੁਣਿਓ, ਪਾਏ ਫਿਰ ਤੋਂ ਭਈਆ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ ਜਦੋਂ ਦਸ ਮਹੀਨੇ ਪੁੱਠਾ ਪਹਿਲੇ ਪੈਰ ਚ ਪਿਆਸ ਹੈ ਤੈਨੂੰ ਦਿਨ ਭੁੱਲ ਗਏ। ਇਹਨੂੰ ਗੁਰੂ ਜੀ ਨੇ ਕਿਹਾ ਵਿੱਚੋ ਖਸਮ ਹੈ, ਵਿੱਚੋ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਮੇਰੀ ਬੇਨਤੀ ਥੋੜੀ ਜੀ ਗੁਰਮੁਖੋ ਧਿਆਨ ਨਾਲ ਸੁਣਿਓ, ਮੈਂ ਰਿਪੀਟ ਕਰਨ ਲੱਗਾ। ਪਹਿਲਾ ਪੈਰੇ ਰਹਿਣ ਕੈ ਵਣਜਾਰਿਆ, ਮਿੱਤਰਾ ਹੁਕਮ ਪਿਆ ਗਰਬਾਸ ਉਰਦ ਤਪ ਅੰਤਰ ਕਰੇ ਵਣਜਾਰਿਆ। ਮਿੱਤਰਾ ਉਰਦ ਅਰਥ ਆਪ ਸਮਝ ਗਿਆ ਨਾ, ਪੁੱਠਾ ਤਪ ਕਰ ਰਿਹਾ, ਮਾਤਾ ਦੇ ਉਦਰ ਵਿੱਚ ਪੁੱਠਾ ਹੈ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਤੇ ਕਿੰਨਾ ਕੁ ਦੁੱਖ ਹੋਵੇਗਾ ਵੀ ਉੱਥੇ। ਮਹਾਰਾਜ ਨੇ ਕਿਹਾ ਖਸਮ ਛੇਤੀ ਅਰਦਾਸ, ਪਿਆਰਿਓ ਉਸ ਵਕਤ ਜਦੋਂ ਪੁੱਠਾ ਤਪ ਕਰ ਰਿਹਾ, ਕਹਿੰਦੇ ਖਸਮ ਦੇ ਅੱਗੇ ਅਰਦਾਸਾਂ ਕਰ ਰਿਹਾ। ਉਹ ਅਰਦਾਸ ਦੇ ਸ਼ਬਦ ਕੀ ਹੋਣਗੇ ਹੁਣ ਥੋੜਾ ਜਿਹਾ ਗੁਰੂ ਸਾਹਿਬ ਅੱਗੇ ਕਲੀਅਰ ਕਰ ਰਹੇ, ਮੁਸਲਮਾਨ ਵੀ ਕਰ ਰਿਹਾ, ਹਿੰਦੂ ਵੀ ਕਰ ਰਿਹਾ। ਉਹ ਅਰਦਾਸ ਦੇ ਖਿਮਾ ਕਰਿਓ, ਇਹ ਅੱਖਰ ਨਹੀਂ ਉੱਥੇ, ਸਿਰਫ ਇਹਦੀ ਲੀਵ ਲੀਨ ਤਾਂ ਇਹਦਾ ਧਿਆਨ ਹੀ ਇਹਦੀ ਅਰਦਾਸ ਹੈ, ਇਹ ਫਿਰ ਅਰਜ਼ ਹੈ ਇਹਦੀ ਲਵਲੀਨਤਾ। ਮਹਾਰਾਜ ਕਹਿੰਦੇ ਖਸਮ ਛੇਤੀ ਅਰਦਾਸ ਵਿਖਾਣੇ, ਖਸਮ ਦੇ ਸਾਹਮਣੇ ਅਰਦਾਸ ਬਿਆਨ ਕਰ ਰਿਹਾ, ਵਿਖਾਣੇ ਦਾ ਅਰਥ ਬੋਲ ਰਿਹਾ ਹੈ। ਉਰਦ ਧਿਆਨ ਲਿਵ ਲਾਗਾ, ਫਿਰ ਰਿਪੀਟ ਕੀਤਾ ਮਹਾਰਾਜ, ਉਰਦ ਅਰਥ ਪੁੱਠਾ, ਧਿਆਨ ਲੱਗਾ, ਲਿਵ ਲਾਗਾ। ਲਿਵ ਦਾ ਲਫ਼ਜ਼ੀ ਅਰਥ ਵੈਸੇ ਹੁੰਦਾ ਨਿਰੰਤਰਤਾ, ਲੈ ਹੋ ਜਾਣਾ। ਉਂਝ ਗੁਰੂ ਸਾਹਿਬ ਨੇ ਦੋ ਕਿੱਲਾ ਕਹੀਆਂ, ਲਿਵ ਧਾਤ ਦੋਏ ਰਾਖ ਹੈ ਹੁਕਮੀ ਕਰਮ ਕਮਾਏ, ਇੱਕ ਲਿਵ ਹੈ ਇੱਕ ਧਾਤ ਹੈ। ਲਿਵ ਦਾ ਅਰਥ ਹੈ ਪਰਮਾਤਮਾ ਵਾਲੇ ਪਾਸੇ ਲੀਨ ਹੋ ਜਾਣਾ, ਤੇ ਧਾਤ ਦਾ ਲਫ਼ਜ਼ੀ ਅਰਥ ਹੈ ਜੀ ਮਾਇਆ ਵਾਲੀ ਦੌੜ ਪਾ ਸ਼ੁਰੂ ਹੋ ਜਾਣੀ। ਇੱਥੇ ਸਤਿਗੁਰੂ ਬਚਨ ਕਰ ਰਿਹਾ, ਖਸਮ ਛੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ, ਇਹਦਾ ਧਿਆਨ ਬਿਲਕੁਲ ਲਿਵ ਜੁੜੀ, ਉਹ ਹਰਕਤ, ਉਹ ਸਿਮਰਨ, ਉਹ ਬੰਦਗੀ। ਨਾ ਮਰਜਾਦ, ਇਹਦਾ ਲਫ਼ਜ਼ੀ ਅਰਥ ਅਸੀਂ ਇਹ ਕਰਾਂਗੇ ਮਰਿਆਦਾ ਤੋਂ ਬਿਨਾਂ। ਨਾ ਮਰਜਾਦ, ਕੋਈ ਮਰਿਆਦਾ ਨਹੀਂ। ਆਇਆ ਕੱਲ ਭੀਤਰ, ਕੱਲ ਦਾ ਅਰਥ ਆ ਸੰਸਾਰ, ਭੀਤਰ ਦਾ ਅਰਥ ਵਿੱਚ ਬੌੜ ਜਾਸੀ ਨਾਂਗਾ, ਉਹ ਬੰਦਿਆ ਪਹਿਲੇ ਪੈਰ ਚ ਜਦੋਂ ਤੇਰਾ ਜਨਮ ਹੋ ਰਿਹਾ ਤੂੰ ਕਿਹੜੀ ਮਰਿਆਦਾ ਚ ਬੱਜ ਕੇ ਆਇਆ। ਫਿਰ ਬੇਨਤੀ ਸੁਣਿਓ, ਆਪਾਂ ਕਹਿੰਦੇ ਬੰਦੇ ਕੋਲ ਇਹਨੂੰ ਅਕਲ ਨੀ, ਮਰਿਆਦਾ ਨੀ, ਕੱਪੜੇ ਤਨ ਢੱਕ ਸਿਰ ਢੱਕ। ਮਹਾਰਾਜ ਕਹਿੰਦੇ ਜਿੱਦਣ ਜੰਮਿਆ ਸੀ ਉਦਣ ਕੋਈ ਮਰਿਆਦਾ ਨਹੀਂ, ਨਾ ਇਹਨੇ ਤੜਾਗੀ ਪਾਈ, ਨਾ ਇਹਨੇ ਕੋਈ ਧਰਮ ਦਾ ਚਿੰਨ ਪਾਇਆ, ਨਾ ਇਹਨੇ ਕੋਈ ਤਿਲਕ ਲਾਏ। ਸੱਚ ਇਹ ਉਦਣ ਬੇਮਰਿਆਦਾ ਹੀ ਸੰਸਾਰ ਤੇ ਹੈ, ਨੰਗੇ ਦਾ ਜਨਮ ਹੋਇਆ ਸੀ। ਨਾ ਮਿਰਜਾਦ, ਆਇਆ ਕੱਲ ਭੀਤਰ ਇਹ ਸੰਸਾਰ ਵਿੱਚ, ਬਾਹੜ ਜਾਸੀ ਨਾਂਗਾ, ਤੇ ਜਦੋਂ ਇਹਨੇ ਜਾਣਾ, ਤੇ ਮਹਾਰਾਜ ਕਹਿੰਦੇ ਨਾ ਜਾਣਾ ਫਿਰ ਵੀ ਨੰਗੇ ਹੀ ਹੈ, ਫਿਰ ਤੇਰੇ ਪੱਲੇ ਕੁਛ ਨੀ ਨਾਲ ਜਾਣਾ। ਜੈਸੀ ਕਲਮ ਵੁੜੀ ਹੈ ਮਸਤਕ, ਜਿਹੋ ਜੀ ਪਰਮਾਤਮਾ ਨੇ ਵੁੜੀ ਦਰ ਤੇ ਵਗੀ ਹੈ, ਜਿਹੋ ਜੀ ਤੇਰੇ ਮੱਥੇ ਤੇ ਕਲਮ ਚੱਲੀ ਹੈ ਨਾ ਹੁਕਮ ਦੀ, ਵੁੜੀ ਕਲਾਮ ਜਿਹੜੀ ਨਿਰੰਤਰ ਚੱਲਦੀ ਪਈ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਜੋ ਕੁਝ ਮੱਥੇ ਤੇ ਲਿਖਿਆ ਉਹ ਮਨਾ, ਉਹ ਤੇਰੀ ਜਿੰਦ ਨੂੰ ਮਿਲਣਾ ਓਏ ਜੋ ਲਿਖਿਆ ਹੈ। ਥੋੜੀ ਜੀ ਮੈਂ ਇੱਥੇ ਬੇਨਤੀ ਕਰਾਂਗਾ, ਤਿੰਨ ਚਾਰ ਆਪਾਂ ਉਦਾਹਰਨਾਂ ਲੈਣੀਆਂ ਨੇ। ਮੈਂ ਕਿਉਂ ਕਿਹਾ ਵੀ ਬੱਚੀਆਂ, ਭੈਣਾਂ, ਧੀਆਂ, ਮਾਵਾਂ, ਇਹ ਮੇਰੀ ਹੱਥ ਜੋੜ ਕੇ ਇੱਕ ਬੇਨਤੀ, ਆਪੋ ਆਪਣੀ ਇਹ ਸੋਚ ਹੈ। ਗੁਰਮੁਖੋ 6 ਮਹੀਨਿਆਂ ਸਭ ਨੂੰ ਪਤਾ ਲੱਗ ਜਾਂਦਾ ਢਾਂਚਾ ਬਣ ਗਿਆ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਵੀ ਕੀਤਾ ਗੰਡੇਂਦਿਆਂ 6 ਮਾਂ, ਇਹ ਪੂਰਾ ਗੰਢਦਿਆਂ ਗੁੰਢਦਿਆਂ ਸਰੀਰ ਜਿਹੜਾ ਮਹਾਰਾਜ ਗੁਰਬਾਣੀ ਚ ਕਹਿੰਦੇ 6 ਮਹੀਨਿਆਂ ਚ ਗੰਢਿਆ ਗਿਆ, ਜਿਹੜਾ 6 ਮਹੀਨਿਆਂ ਚ ਗੰਢਿਆ, 10ਵੀਂ ਮਾਸੀ ਜਨਮ ਲਿਆ, ਤੇ ਇਹਦੇ ਟੁੱਟਦਿਆਂ 10 ਮਹੀਨੇ ਲੱਗਣੇ, ਤੁੜਨਦਿਆਂ 1 ਖਿਨੋ, 1 ਖਿਨ ਲੱਗਣਾ ਜਿਹੜਾ ਜੁੜਿਆ ਪਿਆ 6 ਮਹੀਨਿਆਂ ਦਾ, ਉਹਨੇ ਤੋੜ ਕੇ ਰੱਖ ਦੇਣਾ। ਇੱਥੇ ਜਿਹੜੀ ਗੱਲ ਬੇਨਤੀ ਸਮਝਣ ਵਾਲੀ ਹੈ, ਗੁਰੂ ਜੋ ਸਾਨੂੰ ਸਮੱਤ ਦਿੰਦੇ ਆ, ਉਹ ਇਹ ਵੇ ਅਸੀਂ ਬੰਦੇ ਦੇ ਮਰਨ ਬਾਅਦ ਭੱਜਦੇ ਹਾਂ। ਬਹੁਤ ਭਾਗਾਂ ਵਾਲੇ ਨੇ ਜਿਉਂਦੇ ਜੀ ਆਪਣਾ ਕੰਮ ਕਰ ਜਾਂਦੇ ਆ, ਆਪਣਾ ਹੱਥੀ ਆਪਣਾ ਆਪੇ ਕਾਜ ਸਵਾਰੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਨਾ, ਅਜੇ ਚੋਲਾ ਛੱਡਣਾ, ਤੇ ਮਹਾਰਾਜ ਨੇ ਪਹਿਲੇ ਹੀ ਕਹਿ ਦਿੱਤਾ, ਸਤਿਗੁਰੂ ਕਰੇ ਹਰ ਪੈ ਬੇਨਤੀ ਮੇਰੀ, ਪੈਜ ਰੱਖੋ ਅਰਦਾਸ ਜੀ, ਪੈਜ ਰੱਖੋ ਹਰ ਜਨੇ ਕੇਰੀ ਕਰ, ਦੇਹੋ ਨਾਮ ਨਿਰੰਜਨੋ, ਅੰਤ ਚੱਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ, सतगुरु की बेनती पाई हरप्रभ सुनी अरदास जीओ हर तार कृपा सतगुरु मिलाया धन धन कहे सबा जीओ जिंदे जी क्या वे नाम दियो। वेखो जदों प्राणी चढ़ाई करदा जिन्ना किसी नूं खेद हुंदा मेरा ख्याल 99% घर वह फिर इको गल कहिंदे जी दी मुक्ति हो सकती है जी रब कि चंगी थां दे देगा जी अरदास करो जी बेनती करो जी। मैं आप नूं बेनती करा गुरमुखो मरन तो बाद भी बेनती स्वीकार हुंदी है पहुंच वाले दी पर सब तो पहला जीव दा भला इहदा परिवार कर सकदा 9 महीने जदों जे इहदा जन्म नहीं होया। इस नुकते नूं जिहड़ा पहला पैर है उहदे कोल चेतना है वह लिव है वह जुड़िया है ते जे मां बाप फिर अरजे ये प्रैक्टिस अभ्यास तक 8-9 महीने जेडे ने जे किते मां खुद बाप खुद परिवार जिन्ने जीने खुद उस आउण वाले जी वास्ते तान ला देन जिस कुख च बाणी तो बिना वाहगुरु बड़ा औख है कहना ओदी सोच विच ओदे नेत्रां विच ओदे कन्नां विच जदों टेक के बैठे मां नूं पता है अंदर बच्चा हरकत कर रहा है ते गुरमुखो जे आहार मां खाए ते बच्चे दी बॉडी ते आहार पूरा असर पांदा है आ दुध चुंगदे न्याणे ने मां जो कुछ खांदी न्याणे ते असर हुंदा है ते जे मां दा आहार बच्चे ते असर करदा है विचार क्यों नहीं असर करेगा जे विचार करेगी तां हुण थोड़ा जिहा देखो कल असीं महाराज दा पढ़िया मैं 3-4 उदाहरणां देणियां ने जो गुरबाणी ने फरमाया गुरु अर्जुन देव जी दा आगमन हुंदा है ते गुरु ग्रंथ साहिब जी बचन करदे आ भट्ट साहिब जी कहिंदे ने गुरु अर्जुन देव अपने जन्म तो ही ब्रह्म ज्ञानी ने सिमरन सोई पुरख अचल अबनासी जिस सिमरत दुरमत मल नासी सतगुर चरण कवर रितारन गुर अर्जुन गुण सहज विचारन गुर रामदास कर कियो प्रगासा सकल मनोरथ पूर्ण आसा तय जन्मत गुरमत ब्रह्म पछाण्यो ਇਹ ਲਫ਼ਜ਼ ਫਿਰ ਇਹ ਤੁਕ ਸਤਿਗੁਰਾਂ ਦੀ ਤੈ ਤੁਸੀਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਧੰਨ ਗੁਰੂ ਅਰਜੁਨ ਦੇਵ ਜੀ ਆਪ ਜੀ ਨੇ ਆਪਣੇ ਜਨਮ ਤੋਂ ਹੀ ਬ੍ਰਹਮ ਨੂੰ ਪਛਾਣਿਆ ਬ੍ਰਹਮ ਗਿਆਨੀ ਹੋ। ਇੱਕ ਭੱਟ ਸਾਹਿਬ ਜੀ ਨੇ ਹੋਰ ਬਚਨ ਕੀਤਾ ਉਹ ਦੋ ਤੁਕਾ ਸਿਰਫ ਲੈ ਲੈਂਦੇ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਗੁਰੂ ਅਰਜੁਨ ਦੇਵ ਜੀ ਦੇ ਘਰ ਗੁਰੂ ਰਾਮਦਾਸ ਵਾਹਿਗੁਰੂ ਗੁਰੂ ਰਾਮਦਾਸ ਜੀ ਦੇ ਘਰ ਗੁਰੂ ਅਰਜੁਨ ਦੇਵ ਜੀ ਪਰਮਾਤਮਾ ਦੇ ਭਗਤ ਬਣ ਕੇ ਆਏ ਆ ਫਿਰ ਬੇਨਤੀ ਜਨਮਤ ਗੁਰਮਤ ਬ੍ਰਹਮ ਪਛਾਣਿਓ ਭਗਤ ਉੱਤਰ ਆਇਓ। ਅਗਲੀ ਇੱਕ ਹੋਰ ਕਿ ਉਦਰੇ ਮੈਂ ਆਏ ਕੀ ਆ ਨਿਵਾਸ ਅਗਲੀ ਤੋਂ ਕਿ ਮਾਤਾ ਕਹਿ ਮਨ ਬਹੁਤ ਵਿਗਾਸ ਵਿਗਾਸ ਬਣਾ ਖੇੜਾ ਹੁਣ ਆਮ ਅਰਥ ਅਸੀਂ ਇਹੀ ਕਰਾਂਗੇ ਨਾ ਜੀ ਮਾਂ ਬੜੀ ਖੁਸ਼ ਸੀ ਜੀ ਜਦੋਂ ਉਧਰ ਚ ਆ ਗਏ ਨੇ ਗੁਰਮੁਖੋ ਗੁਰਮਤ ਅਨੁਸਾਰ ਜੇ ਵਿਗਾਸ ਲਫ਼ਜ਼ ਨੂੰ ਪੜ੍ਹੀਏ ਤੇ ਵਿਗਾਸ ਭਗਤੀ ਦਾ ਉਹ ਸ਼ਿਖਰ ਹੈ ਜਿਹਨੂੰ ਆਪ ਜਪਜੀ ਸਾਹਿਬ ਚ ਰੋਜ਼ ਪੜ੍ਹਦੇ ਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਕਿ ਮਾਤਾ ਜੀ ਦੇ ਮਨ ਚ ਬੜਾ ਖੇੜਾ ਉਹ ਖੇੜਾ ਉਹ ਵਿਗਾਸ ਉਹ ਆਨੰਦ ਦੁਨਿਆਵੀ ਨਹੀਂ ਮਾਤ ਗੰਗਾ ਜੀ ਦੇ ਅੰਦਰ ਰੁਖਾਨੀ ਵਿਗਾਸ ਇੰਨਾ ਹੈ ਜਿਸ ਉਧਰ ਫਿਰ ਸੁਣਿਓ ਉਧਰੇ ਮਾਏ ਆਏ ਕੀਆ ਨਿਵਾਸ ਮਾਤਾ ਕਹਿ ਮਨ ਬਹੁਤ ਵਿਗਾਸ ਤੇ ਉਸ ਵਿਗਾਸ ਵਿੱਚੋਂ ਜਨਮ ਕਿਹਦਾ ਹੋਇਆ ਜੰਮਿਆ ਪੂਤ ਭਗਤ ਗੋਬਿੰਦ ਕਾ। ਮੇਰੀ ਫਿਰ ਬੇਨਤੀ ਹੈ ਜੀ ਗੋਬਿੰਦ ਦਾ ਭਗਤ ਜਨਮਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੱਲ ਵੀ ਸੀ ਪੜਿਆ ਗੋਬਿੰਦ ਦਾ ਭਗਤ। ਤੀਸਰੀ ਇੱਕ ਹੋਰ ਮੈਂ ਬੇਨਤੀ ਕਰਨਾ ਇਸ ਕਰਕੇ ਮੈਂ ਅਰਜ਼ ਕਰ ਰਿਹਾ ਜਿੰਨਾ ਨੂੰ ਚੰਗੀ ਲੱਗੇ ਆਪਾਂ ਤਾਂ ਆਪਣੇ ਪਰਿਵਾਰਾਂ ਚ ਵੀ ਕਹਿੰਦੇ ਹਾਂ ਜੋ ਅਸੀਂ ਖਿਆਲ ਜੇ ਮੈਂ ਇੱਥੋਂ ਤੱਕ ਕਈ ਧੀਰ ਜਵਾਨ ਬੀਬੀਆਂ ਉਹਨਾਂ ਦੇ ਲਫ਼ਜ਼ ਸੁਣਿਆ ਭਾਈ ਸਾਹਿਬ ਜੀ ਕਿ ਜਿਸ ਦਿਨ ਦੀ ਦਾਤੇ ਦਾਤ ਦਿੱਤੀ ਮੈਂ ਦੋ ਨਿਤਨੇਮ ਕਰਨੀ ਆ ਇੱਕ ਆਪਣਾ ਕਰਨੀ ਹੈ ਇੱਕ ਆਪਣੀ ਸੰਤਾਨ ਦਾ ਕਰਨੀ ਤੇ ਮੇਰਾ ਮਨ ਕਹਿੰਦਾ ਜੇ ਜਿਹੜਾ ਇੰਨੀ ਇਕਾਗਰਤਾ ਲੱਗਿਆ ਹੋਵੇਗਾ ਜਿੱਥੇ ਪਹਿਲਾ ਪੈਰ ਚੱਲ ਰਿਹਾ ਜੀਵ ਦਾ ਘਰ ਦੀ ਤਿਆਰੀ ਆਪਾਂ ਕਰਨੀ ਹੈ ਬੱਚੇ ਦੇ ਆਉਣ ਤੋਂ ਪਹਿਲਾਂ ਰੰਗ ਰੋਗਣ ਕੀਤੇ ਜਾਂਦੇ ਨੇ ਕੱਪੜੇ ਉਹਦੀਆਂ ਖਡੌਣੇ ਉਹਦੇ ਝੂਲੇ ਉਹਨੇ ਗੁਰਮੁਖੋ ਇਹ ਤਾਂ ਜਨਮ ਤੋਂ ਬਾਅਦ ਦੀਆਂ ਗੱਲਾਂ ਨੇ ਉਹਦੇ ਆਉਣ ਤੋਂ ਪਹਿਲਾਂ ਜਿਸ ਕਮਰੇ ਵਿੱਚ ਮਾਂ ਬੈਠਦੀ ਉੱਥੇ ਰੱਬ ਦੀ ਬੰਦਗੀ ਜ਼ਰੂਰ ਹੋਵੇ। ਭਾਵੇਂ ਨੈੱਟ ਦੇ ਕੀਰਤਨ ਚੱਲਦਾ ਹੋਵੇ, ਸੁੱਤਿਆਂ ਬੈਠਦਿਆਂ ਜਾਗਦਿਆਂ ਉੱਤੇ ਸ਼ਬਦ ਦੀ ਹੀ ਗੱਲ ਹੋਵੇ, ਦੇਖੋ ਉਹ ਕਿੰਨਾ ਕੁ ਅਸਰ ਹੁੰਦਾ। ਸਾਡੇ ਇੱਥੇ ਬੜੀਆਂ ਉਦਾਹਰਣਾਂ ਨੇ ਜੀ, ਉਹ ਦੋ ਸੰਤਾਨਾਂ ਨੇ, ਉਹ ਦੱਸਦੇ ਆ ਕਿ ਜਦੋਂ ਆਹ ਪੈਦਾ ਹੋਇਆ ਉਦੋਂ ਅਸੀਂ ਨਿਰੰਤਰ ਗੁਰਦੁਆਰੇ ਜਾਂਦੇ ਸਾਂ, ਸੇਵਾ ਕਰਦੇ ਸਾਂ, ਪਾਠ ਸੁਣਦੇ ਸਾਂ, ਕਥਾ ਕੀਰਤਨ ਸੁਣਦੇ ਸਾਂ। ਇਹਦੇ ਸੁਭਾਅ ਵਿੱਚ ਤੇ ਦੂਜੇ ਬੱਚੇ ਦੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਕਰਕੇ ਮੇਰੀ ਬੇਨਤੀ ਹੈ ਕਿ ਪਹਿਲਾ ਪੈਰ ਅਸੀਂ ਹਰ ਕੋਈ ਬੰਦਗੀ ਚ ਕੱਢ ਕੇ ਆਏ ਹਾਂ, ਤੇ ਜੇ ਕਿਤੇ ਬਾਹਰੋਂ ਸਪੋਰਟ ਹੋਰ ਮਿਲ ਜਾਏ ਮਾਂ ਵੱਲੋਂ, ਦੇਸ ਵਿੱਚ ਸਤਿਗੁਰਾਂ ਨੇ ਬਚਨ ਕੀਤਾ ਗੁਰੂ ਅਰਜੁਨ ਦੇਵ ਦਾ, ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਲਵਲੀਨਤਾ ਦੇ ਨਾਲ ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਸਾਹਿਬ ਦੀ ਕਮਾਈ ਦਾ ਜ਼ਿਕਰ ਕਰਦਿਆਂ ਕਿਹਾ, ਕਿਉਂਕਿ ਮਾਤਾ ਗੁਜਰੀ ਜੀ ਦੀ ਕੁੱਖ ਬੰਦਗੀ ਵਾਲੀ ਤਿਆਰ ਹੋਈ ਤੇ ਸਤਿਗੁਰੂ ਆਏ। ਇਹ ਵਿਦ ਕਰਤ ਤਪੱਸਿਆ ਭਇਓ, ਦੁਆਇਤੇ ਏਕ ਰੂਪ ਹੋਏ ਗਏ, ਅੱਗੇ ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਭੈ ਪ੍ਰਸੰਨ ਗੁਰਦੇਵਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਭੈ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਇਸ ਮੁਇ ਦੀਆ, ਤਬ ਹਮ ਜਨਮ ਕਲੂ ਮੈਂ ਲਿਆ। ਮੈਂ ਫਿਰ ਅਰਜ਼ ਕਰਾਂਗਾ, ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਕਿਸੇ ਟੀਕੇ ਨੂੰ ਪੜ੍ਹ ਲਿਓ, ਆਪਾਂ ਕੋਈ ਆਪਣੇ ਕੋਲੋਂ ਸ਼ਬਦ ਨਹੀਂ ਵਰਤ ਰਹੇ। ਪਹਿਲਾ ਪੈਰ ਜ਼ਿੰਦਗੀ ਦਾ ਮਾਤਾ ਦੇ ਉਦਰ ਵਿੱਚ ਸਿਰਫ ਇੱਕ ਚੇਤਨਾ, ਇੱਕ ਨਿਰੰਤਰਤਾ ਹੈ। ਮਹਾਰਾਜ ਕਹਿੰਦੇ ਨੇ, ਫਿਰ ਜੈਸੀ ਕਲਮ ਬੁੜੀ ਹੈ ਮਸਤਕ, ਜੋ ਪਰਮਾਤਮਾ ਦੀ ਨਿਰੰਤਰ ਚੱਲਦੀ ਕਲਮ ਚੱਲੀ, ਤੈਸੀ ਜੀੜੇ ਪਾਸ ਕਉ ਨਾਨਕ ਪ੍ਰਾਣੀ, ਪਹਿਲਾ ਪਹਿਰ ਹੈ ਹੁਕਮ ਪਿਆ ਗਰਬਾਸ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੇ ਪ੍ਰਾਣੀ, ਪ੍ਰਾਣਾ ਦੇ ਸਹਾਰੇ ਚੱਲਣ ਵਾਲੇ, ਪਰਮਾਤਮਾ ਦੇ ਹੁਕਮ ਨਾਲ ਪਹਿਲੇ ਪੈਰ ਤੂੰ ਪਰਮੇਸ਼ਵਰ ਦੇ ਹੁਕਮ ਨਾਲ ਮਾਂ ਦੇ ਗਰਭਾਸ ਵਿੱਚ ਤੇਰਾ ਨਿਵਾਸ ਹੋਇਆ, ਕਿਉਂਕਿ ਉਹਦੇ ਹੁਕਮ ਤੋਂ ਬਿਨਾਂ ਤਾਂ ਜੀਵ ਦਾ ਜਨਮ ਹੀ ਨਹੀਂ, ਉਸਦੇ ਹੁਕਮ ਤੋਂ ਬਿਨਾਂ ਤੇ ਚੱਲ ਵੀ ਨਹੀਂ ਸਕਦਾ, ਇਹਦਾ ਵਿਕਾਸ ਵੀ ਤਾਂ ਹੈ। ਇਹ ਇਸੇ ਲੜੀ ਨੂੰ, ਕਿਉਂਕਿ ਅਜੇ ਉਹ ਮੈਂ ਪੂਰਾ ਜ਼ਿਕਰ ਨਹੀਂ ਕੀਤਾ, ਲਿਵ ਕੀ ਚੀਜ਼ ਹੈ, ਅਗਲੇ ਪੈਰ ਚ ਲਿਵ ਟੁੱਟਣੀ ਹੈ। ਭਾਵੇਂ ਅਸੀਂ ਕਹਿੰਦੇ ਹਾਂ ਚੇਤਨ ਤਾਂ ਅਸੀਂ ਵੀ ਨਿਆਣੇ ਨੂੰ ਹੱਸਣੇ ਆ, ਲਾਡ ਕਰਨੇ ਆ, ਪਰ ਗੁਰੂ ਸਾਹਿਬ ਕਹਿੰਦੇ ਠੀਕ ਹੈ ਦੁਨਿਆਵੀ ਤੌਰ ਤੇ ਤੁਸੀਂ ਲਾਡ ਲੜਾਈ ਜਾਓ, ਪਰ ਤੁਸੀਂ ਆਤਮਕ ਤੌਰ ਤੇ ਬੜਾ ਨੁਕਸਾਨੂ ਕਹਿ ਰਹੇ ਆ, ਤੁਸੀਂ ਇੰਨਾ ਨੁਕਸਾਨ ਕੀਤਾ ਜਿਹੜਾ ਉਰਧ ਤਪ ਕਰ ਰਿਹਾ ਸੀ ਬਾਹਰ ਆਉਂਦਿਆਂ, ਸਰ ਇੰਨਾ ਕੁਝ ਦੁਨੀਆਂ ਦਾ ਦਿਖਾ ਦਿੱਤਾ ਉਹਨੂੰ ਰੱਬ ਵੱਲੋਂ ਲੇਵੋ ਦੀ ਸਦਾ ਲਈ ਟੁੱਟ ਗਈ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ। ਕਰਨ ਕਾਰਨ ਪਤਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਪ੍ਰਤੱਖ ਸਤਿਗੁਰੂ ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦਹੁ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਇਸ਼ਨਾਨ ਔਰ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਸ੍ਰੀ ਮੁੱਖ ਵਾਕ ਦੀ ਕਥਾ ਸਰਵਣ ਕਰਨ ਵਾਸਤੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸੁਭਾਏਮਾਨ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਜੀਆਂ ਨੇ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ, ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਸ੍ਰੀ ਮੁੱਖ ਵਾਕ ਦਾ ਪਾਵਨ ਮੂਲ ਪਾਠ ਆਪ ਜੀਆਂ ਨੇ ਸਤਿਕਾਰਯੋਗ ਭਾਈ ਗੁਰਲਾਲ ਸਿੰਘ ਜੀਆਂ ਪਾਸੋਂ ਸਰਵਣ ਕੀਤਾ ਹੈ। ਆਓ ਗੁਰੂ ਚਰਨਾਂ ਵਿੱਚ ਫਤਿਹ ਦੇ ਸਿਮਰਨ ਨਾਲ ਜੁੜੀਏ। ਸਾਰੇ ਗੱਜ ਵੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਪਾਵ ਸੁਹਾਵੈ ਜਾਉ ਤਉ ਧਿਰ ਜੁਲਦੈ, ਸੀਸ ਸੁਹਾਵਾ ਚਰਣੀ, ਮੁਖ ਸੁਹਾਵਾ ਜਾਉ ਤਉ ਜਸ ਗਾਵੈ, ਜਿਉ ਪਿਆ ਤਉ ਸਰਣੀ। ਪੈਰ ਉਹ ਸਫਲੇ ਨੇ ਜਿਹੜੇ ਗੁਰੂ ਦਰਬਾਰ ਵੱਲ ਨੂੰ ਚੱਲਦੇ ਨੇ, ਸੀਸ ਉਹ ਸਫਲਾ ਹੈ ਜਿਹੜਾ ਗੁਰੂ ਚਰਨਾਂ ਵਿੱਚ ਝੁਕਦਾ ਹੈ। ਨਹੀਂ ਤਾਂ ਭਾਈ ਗੁਰਦਾਸ ਜੀ ਕਹਿੰਦੇ, ਧ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੈ ਨਾ ਚਰਨੀ। ਉਹ ਸਿਰ ਧ੍ਰਿਗ ਹੈ, ਤ੍ਰਿਕਾਰ ਹੈ ਉਸ ਸਿਰ ਨੂੰ ਜਿਹੜਾ ਗੁਰੂ ਚਰਨਾਂ ਵਿੱਚ ਝੁਕਦਾ ਨਹੀਂ, ਗੁਰੂ ਚਰਨਾਂ ਵਿੱਚ ਨਹੀਂ ਲੱਗਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਦੇ ਦਰਬਾਰ ਦੀ ਹਾਜ਼ਰੀ ਭਰਦਿਆਂ ਹੋਇਆਂ ਪੈਰ ਸਫਲੇ ਹੁੰਦੇ ਨੇ, ਹੱਥ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਸਫਲੇ ਹੁੰਦੇ ਨੇ, ਸਿਰ ਸਫਲਾ ਹੁੰਦਾ ਹੈ। ਭੱਟਾ ਨੇ ਵੀ ਕਹਿ ਦਿੱਤਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਆਪਾਂ ਕੱਲ੍ਹ ਗੁਰਤਾ ਗੱਦੀ ਦਿਵਸ ਮਨਾਇਆ। ਭੱਟ ਵੀ ਕਹਿੰਦੇ ਨੇ, ਚਰਨ ਤਾਂ ਪਰਸ ਕੈਥ ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰਸ ਕੈਥ ਹੱਥ ਲੱਗੈ ਗੁਰ ਅਮਰ ਪੈ, ਜਿਹੀ ਤਾਂ ਪਰਸ ਕੈਥ ਜਿਹੀ ਗੁਰ ਅਮਰ ਭਣਿਜੈ, ਨੈਣ ਤਾਂ ਪਰਸ ਕੈਥ ਨੈਣ ਗੁਰ ਅਮਰ ਪਖਿਜੈ, ਸ਼ਰਵਣ ਤਾਂ ਪਰਸ ਕੈਥ ਸਰਵਣ ਗੁਰ ਅਮਰ ਸੁਣਿਜੈ। ਫਿਰ ਕਹਿੰਦੇ, ਸਕੈਥ ਸੋ ਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ, ਸਕੈਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਇੱਕ ਇੱਕ ਅੰਗ ਤਾਂ ਸਕਾਰਥਾ ਹੈ, ਸਫਲਾ ਹੈ, ਜੇ ਗੁਰੂ ਦੇ ਚਰਨਾਂ ਵਿੱਚ ਲੱਗਦਾ, ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਹੀ ਤ੍ਰਿਗ ਹੈ। ਰਸਨਾ ਉਹ ਸਫਲੀ ਹੈ ਜਿਹੜੀ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੀ, ਨੇਤਰ ਉਹ ਭਲੇ ਜਿਹੜੇ ਗੁਰੂ ਦੇ ਦਰਸ਼ਨ ਕਰਦੇ, ਕੰਨ ਉਹ ਸਫਲੇ ਜਿਹੜੇ ਗੁਰੂ ਦਾ ਜਸ ਸਰਵਣ ਕਰਦੇ ਨੇ, ਹਿਰਦਾ ਉਹ ਸਫਲਾ ਹੈ ਜਿੱਥੇ ਗੁਰੂ ਦਾ ਨਾਮ ਵਸਦਾ ਹੈ, ਸਿਰ ਉਹ ਸਫਲਾ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕੇ ਨਿਉਂਦਾ ਹੈ। ਨਹੀਂ ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਨਹੀਂ ਝੁਕਦਾ, ਫਿਰ ਕਹਿੰਦੇ ਕੁੰਨੇ ਹੇਠ ਜਲਾਈਏ ਉਸ ਸਿਰ ਨੂੰ। ਇੱਥੋਂ ਤੱਕ ਬਾਬਾ ਫਰੀਦ ਜੀ ਨੇ ਕਹਿ ਦਿੱਤਾ ਕਿ ਉਹਨੂੰ ਚੁੱਲ੍ਹੇ ਦੇ ਵਿੱਚ ਸਾੜ ਦੇਣਾ ਚਾਹੀਦਾ, ਜਿਹੜੀ ਤੌੜੀ ਹੁੰਦੀ ਹੈ ਨਾ, ਤੌੜੀ ਦੇ ਵਿੱਚ ਸਬਜ਼ੀ ਭਾਜੀ ਰਿੰਨੀ ਜਾਂਦੀ ਹੈ। ਕਹਿੰਦੇ ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਖੁਦਾ ਦੀ ਇਬਾਦਤ ਵਿੱਚ ਨਹੀਂ ਝੁਕਦਾ, ਉਹਦੇ ਸ਼ੁਕਰਾਨੇ ਵਿੱਚ ਨਹੀਂ ਝੁਕਦਾ, ਕੁੰਨੇ ਹੇਠ ਜਲਾਈਏ ਬਾਲਣ ਦੀ ਜਗ੍ਹਾ ਉਹ ਸਿਰ ਡਾਹ ਦੇਣਾ ਚਾਹੀਦਾ ਹੈ। ਸੋ ਆਓ ਸਾਰੇ ਆਪਾਂ ਗੁਰੂ ਚਰਨਾਂ ਵਿੱਚ ਮਨੋ ਬਿਰਤੀਆਂ ਜੋੜੀਏ। ਪਾਵਨ ਸ਼੍ਰੀ ਮੁੱਖ ਵਾਕ ਦੀ ਕਥਾ, ਕਿਉਂਕਿ ਸਾਧ ਸੰਗਤ ਜੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵ ਡੇਵਰ ਨ ਕੋਏ। ਇਹ ਨਿਰੰਕਾਰ ਦੀ ਬਾਣੀ ਹੈ ਤੇ ਨਿਰੰਕਾਰ ਨੂੰ ਇਹਦੇ ਅਰਥ ਬੋਧ ਦਾ ਪਤਾ ਹੈ। ਅਲਪਗ ਜੀਵ ਹਾਂ ਤੁਸ਼ ਬੁੱਧੀ ਅਨੁਸਾਰ ਜਿੰਨੀ ਕੁ ਮਹਾਰਾਜ ਜੀ ਨੇ ਮਤ ਬਖਸ਼ੀ ਹੈ, ਤੁਸੀਂ ਅਸੀਸ ਬਖਸ਼ੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਮੁਬਾਰਕ ਚਰਨ ਮਤ ਬੁੱਧ ਵਿੱਚ ਟਿਕਾ ਕਰਕੇ ਆਪ ਦੀ ਗੁਰਬਾਣੀ ਦੀ ਗੋਝ ਕਥਾ ਕਰਵਾ ਲੈਣ, ਸ਼ਬਦਾਂ ਦੇ ਸਹੀ ਅਰਥ ਕਰਾ ਲੈਣ। ਆਓ ਸਾਰੇ ਹਿਰਦੇ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਆਖੋ।

ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੈਤ ਸਰੀ ਦੀ ਵਾਰ ਅੰਦਰ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਬਖਸ਼ਿਸ਼ਾਂ ਭਰੇ ਬਚਨ ਕਹਿੰਦੇ ਨੇ, ਸਮੁੱਚੀ ਮਾਨਵਤਾ ਦੇ ਕਲਿਆਣਕਾਰੀ ਬਚਨ ਕਹਿੰਦੇ ਨੇ ਕਿ ਹੇ ਭਾਈ, ਜਿਹੜੇ ਸੰਤ ਨੇ ਨਾ, ਗੋਪਾਲ ਅਕਾਲ ਪੁਰਖ ਵਾਹਿਗੁਰੂ, ਦਿਆਲੂ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਦੇ ਨਾਲ ਜਿਉਂਦੇ ਨੇ। ਉਹਨਾਂ ਦੀ ਭੋਜਨ, ਉਹਨਾਂ ਦੀ ਖੁਰਾਕ ਕਿਹੜੀ ਹੈ? ਉਹਨਾਂ ਦੀ ਖੁਰਾਕ ਹੈ ਕੀਰਤਨ। ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਦਿਆਲ ਅਕਾਲ ਪੁਰਖ ਵਾਹਿਗੁਰੂ, ਗੋਪਾਲ ਜਿਹੜਾ ਧਰਤੀ ਦੀ ਪ੍ਰਤਪਾਲਣਾ ਕਰਦਾ ਹੈ, ਦਿਆਲ ਜਿਹੜਾ ਦਇਆ ਦਾ ਘਰ ਹੈ, ਜਿਹੜਾ ਦਇਆ ਦਾ ਘਰ ਹੈ, ਜਿਹਦੇ ਹਿਰਦੇ ਦੇ ਵਿੱਚ ਦਇਆ ਭਰੀ ਹੋਈ ਹੈ, ਜਿਹੜਾ ਦਿਆਲੂ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਸਦਾ ਦਇਆ ਦੇ ਘਰ ਵਿੱਚ ਰਹਿੰਦਾ, ਸਦਾ ਬਖਸ਼ਿਸ਼ਾਂ ਦੇ ਘਰ ਵਿੱਚ ਰਹਿੰਦਾ, ਐਸੇ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਦੇ ਨਾਲ, ਗੋਪਾਲ ਦੇ ਆਸਰੇ ਦੇ ਨਾਲ, ਗੋਪਾਲ ਦੀ ਕੀਰਤੀ ਦੇ ਆਸਰੇ ਦੇ ਨਾਲ ਜਿਉਂਦੇ ਨੇ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਫੁਰਮਾਨ ਹੈ ਕਿ ਜਦੋਂ ਉਹਨਾਂ ਨੂੰ ਭੋਜਨ ਦੀ ਖੁਰਾਕ ਮਿਲਦੀ ਹੈ, ਭੋਜਨ ਦੀ ਖੁਰਾਕ ਆਤਮਾ ਦੀ ਖੁਰਾਕ ਹੈ, ਆਤਮਾ ਦੀ ਜਿਵੇਂ ਸਰੀਰ ਦੀ ਖੁਰਾਕ ਭੋਜਨ ਹੈ, ਆਤਮਾ ਦੀ ਖੁਰਾਕ ਭਜਨ ਹੈ, ਕੀਰਤਨ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਨਿਰੰਕਾਰ ਪਿਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮਰਦਾਨੇ ਨੂੰ, ਮਰਦਾਨਿਆ ਰਬਾਬ ਸੁਰ ਕਰ ਬਾਣੀ ਆਈ ਹੈ, ਆਤਮਾ ਦੀ ਖੁਰਾਕ ਲਈਏ। ਪਰਮਾਤਮਾ ਦੇ ਕੀਰਤਨ ਦੀ ਜਿਹੜੀ ਖੁਰਾਕ ਹੈ ਉਹ ਆਤਮਾ ਦੀ ਖੁਰਾਕ ਹੈ। ਜਿਵੇਂ ਕੋਈ ਮਨੁੱਖ ਬਿਮਾਰ ਹੋ ਜਾਵੇ, ਉਹਨੂੰ ਭੋਜਨ ਚੰਗਾ ਨਹੀਂ ਲੱਗਦਾ, ਉਹਨੂੰ ਭੋਜਨ ਨਹੀਂ ਚੰਗਾ ਲੱਗਦਾ, ਭੋਜਨ ਤੇ ਭਜਨ ਭੱਬੇ ਔੜਾ ਲਾ ਦੇਈਏ ਤੇ ਭਜਨ ਬਣ ਜਾਂਦਾ ਹੈ। ਜਿਸ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਉਹ ਭੋਜਨ ਹੈ ਵਾਹਿਗੁਰੂ ਪਰਮਾਤਮਾ ਦੀ ਨਾਮ ਦੀ ਸਿਫਤ ਸਲਾਹ ਦਾ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦਾ। ਅਸੀਂ ਦਸੰਬਰ ਦੇ ਮਹੀਨੇ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਰਿਵਾਰ ਦੇ ਪਰਿਵਾਰ ਵਿਛੋੜੇ ਦੇ ਦਿਨ ਮਨਾਉਂਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਸਿੰਘਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ। ਔਰ ਸਰਸਾ ਦੇ ਕੰਢੇ 'ਤੇ ਆਪਾਂ ਇਤਿਹਾਸ ਕਈ ਵਾਰੀ ਸਰਵਣ ਕੀਤਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਰਸਾ ਦੇ ਕੰਢੇ 'ਤੇ ਪਹੁੰਚਦੇ ਨੇ, ਭਾਈ ਦਇਆ ਸਿੰਘ ਨੂੰ ਕਹਿੰਦੇ ਨੇ, ਭਾਈ ਦਇਆ ਸਿੰਘਾਂ ਭੁੱਖ ਬੜੀ ਲੱਗੀ ਹੈ, ਅਤੇ ਭਾਈ ਦਇਆ ਸਿੰਘ ਕਹਿੰਦੇ ਪਾਤਸ਼ਾਹ ਸਰਸਾ ਪਾਰ ਕਰ ਜਾਈਏ ਅਤੇ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਭੋਜਨ ਦਾ ਇੰਤਜ਼ਾਮ ਕਰ ਲਵਾਂਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਭਾਈ ਦਇਆ ਸਿੰਘਾ, ਅੰਮ੍ਰਿਤ ਵੇਲੇ ਆਨੰਦਪੁਰ ਸਾਹਿਬ ਵੇਲੇ ਵਿੱਚ ਸਾਹਿਬ ਵਿੱਚ ਇਸ ਵੇਲੇ ਕੀ ਹੁੰਦਾ? ਪਾਤਸ਼ਾਹ ਆਪ ਆਸਾ ਜੀ ਦੀ ਵਾਰ ਕਾ ਸ਼ਬਦ ਕੀਰਤਨ ਸਰਵਣ ਕਰ ਦੇਵ। ਸਤਿਗੁਰੂ ਜੀ ਕਹਿੰਦੇ, ਮੈਨੂੰ ਕੀਰਤਨ ਦੀ ਭੁੱਖ ਲੱਗੀ ਹੈ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੀ ਇਹ ਦੁੱਖ। ਜਦੋਂ ਉਹ ਭੁੱਖ ਮਿਟਾਉਣ ਵਾਸਤੇ ਕੀਰਤੀ ਦਾ ਭੋਜਨ ਕਰਦੇ ਹਾਂ, ਭਜਨ ਦਾ ਭੋਜਨ ਕਰਦੇ ਹਾਂ, ਫਿਰ ਜਿੰਨੀਆਂ ਸਾਰੀਆਂ ਦੂਸਰੀਆਂ ਭੁੱਖਾਂ ਨੇ ਉਹ ਮਿਟ ਜਾਂਦੀਆਂ ਨੇ। ਸੋ ਰੱਬ ਦੇ ਪਿਆਰੇ ਜਿਹੜੇ ਨੇ, ਮਹਾਂਪੁਰਖ ਨੇ, ਸੰਤ ਨੇ, ਜਿਨ੍ਹਾਂ ਦੇ ਬਾਬਤ ਗੁਰਬਾਣੀ ਵਿੱਚ ਸਤਿਗੁਰਾਂ ਨੇ ਸੰਤ ਦੀ ਡੈਫੀਨੇਸ਼ਨ ਦੱਸੀ ਹੈ ਕਿ ਸੰਤ ਹੁੰਦਾ ਕੌਣ ਹੈ। ਹਰੇਕ ਤਾਂ ਸੰਤ ਹੋ ਨਹੀਂ ਸਕਦਾ, ਸਤਿਗੁਰ ਤਾਂ ਕਹਿੰਦੇ ਨੇ ਕਿ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ, ਕਰੋੜਾਂ ਦੇ ਵਿੱਚੋਂ ਗਿਣਤੀ ਆਪ ਕਰ ਲਈਏ। ਹੁਣ ਪੰਜਾਬ ਦੀ ਧਰਤੀ 'ਤੇ ਜਗ੍ਹਾ ਜਗ੍ਹਾ ਪਤਾ ਨਹੀਂ ਕਿੰਨੇ ਸੰਤ ਤੁਰੇ ਫਿਰਦੇ ਨੇ, ਅਤੇ ਪਾਤਸ਼ਾਹ ਕਹਿੰਦੇ ਨੇ ਜਗ ਮੈਂ ਉੱਤਮ ਕਾਢੀਏ ਵਿਰਲੇ ਕੇ, ਨਾਨਕ ਕੋਟਨ ਮੈਂ ਕੋ, ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ ਜਿਹੜਾ ਮਹਾਂਪੁਰਖ ਹੈ, ਸੰਤ ਹੈ, ਜਿਸ ਦੇ ਬਾਬਤ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ, ਪੂਰਨ ਸੋਈ ਸੰਤ। ਪੂਰਨ ਸਾਧੂ ਸਤਿਗੁਰੂ ਜੀ ਕਹਿੰਦੇ ਉਹ ਹੈ ਜਿਹਨੂੰ ਸਾਸ ਗਰਾਸ ਵਾਹਿਗੁਰੂ ਪਰਮਾਤਮਾ ਨਾ ਵਿਸਰੇ।
ਜਿਹੜਾ ਉੱਠਦਾ ਬਹਿੰਦਾ ਸੌਂਦਾ ਜਾਗਦਾ ਜਿਹਨੂੰ ਨਾਮ ਦਾ ਹੀ ਆਸਰਾ ਹੋਵੇ, ਵਾਹਿਗੁਰੂ ਪਰਮਾਤਮਾ ਦੀ ਕੀਰਤੀ ਦਾ ਆਸਰਾ ਹੋਵੇ, ਤੇ ਉਹ ਸੰਤ ਕਿਹੜੇ ਹੁੰਦੇ ਨੇ? ਮਹਾਰਾਜ ਕਹਿੰਦੇ ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਕ ਸੁਆਮੀ, ਊਚ ਸਮਾਨਾ ਠਾਕੁਰ ਤੇਰੋ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਅਵਰ ਨ ਕਾਹੂ ਤਾਨੀ, ਉਹ ਰੱਬ ਦੇ ਪਿਆਰੇ ਮਹਾਂਪੁਰਖ ਸੰਤ ਹੁੰਦੇ ਨੇ ਜਿਹੜੇ ਬੇਪਰਵਾਹ ਹੁੰਦੇ ਨੇ, ਜਿਹੜੇ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਸੇ ਰਾਜੇ ਮਹਾਰਾਜੇ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਇੱਕੋ ਚਿੰਤਾ ਲੱਗੀ ਰਹਿੰਦੀ ਹੈ, ਇੱਕੋ ਹੀ ਉਹਨਾਂ ਨੂੰ ਇਹ ਮਨ ਵਿੱਚ ਚਿੰਤਾ ਹੁੰਦੀ ਕਿਤੇ ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਨਾ ਵਿਸਰ ਜਾਵੇ, ਅੰਮ੍ਰਿਤ ਵੇਲਾ ਨਾ ਵਿਸਰ ਜਾਵੇ, ਨਿਤ ਨੇਮ ਨਾ ਵਿਸਰ ਜਾਵੇ। ਵੈਸੇ ਮਹਾਰਾਜ ਕਹਿੰਦੇ ਬੇਪਰਵਾਹ ਹੀ ਹੁੰਦੇ ਨੇ, ਪਰ ਉਹਨਾਂ ਨੂੰ ਇੱਕ ਚਿੰਤਾ ਸਤਾਉਂਦੀ ਹਰ ਵੇਲੇ, ਉਹ ਇਹ ਹੁੰਦੀ ਹੈ ਕਿਤੇ ਰੱਬ ਦਾ ਨਾਮ ਰਸਨਾ ਤੋਂ ਨਾ ਵਿਸਰ ਜਾਵੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਰੱਬ ਦੇ ਪਿਆਰੇ ਬੇਪਰਵਾਹ ਸਾਧੂ ਹੁੰਦੇ ਨੇ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਆਪਣੇ ਕਵਿਤ ਸਵਈਆਂ ਦੇ ਅੰਦਰ ਮਹਾਂਪੁਰਖਾਂ ਦੀ ਪਹਿਚਾਣ ਕਰਾਈ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ ਜੇ ਰੱਬ ਦੇ ਪਿਆਰਿਆਂ ਨੂੰ ਵੇਖਣਾ ਹੈ ਨਾ, ਉਹਨਾਂ ਦੇ ਜੀਵਨ ਵੱਲ ਵੇਖੋ, ਉਹਨਾਂ ਦਾ ਜੀਵਨ ਕਿਹੋ ਜਿਹਾ। ਜਿਹੜੇ ਰੱਬ ਦੇ ਪਿਆਰੇ ਨੇ ਉਹ ਦੁਨੀਆਂ ਦੇ ਐਸ਼ ਆਰਾਮ ਸੁੱਖ ਤੋਂ ਦੂਰ ਰਹਿੰਦੇ ਨੇ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ, ਉਹ ਇੱਕ ਚਿੰਤਾ ਵਿੱਚ ਜਿਉਂਦੇ ਨੇ ਕਿਤੇ ਅੰਮ੍ਰਿਤ ਵੇਲਾ ਨਾ ਖੁੱਸ ਜਾਵੇ ਉਹਨਾਂ ਦਾ ਜੀਵਨ। ਭਾਈ ਗੁਰਦਾਸ ਜੀ ਕਹਿੰਦੇ ਤੈਸੇ ਦੁੱਖ ਭੁੱਖ ਸੁੱਧ ਸਾਧਨ ਕੋ ਸਾਧ ਪਏ। ਉਹ ਸੰਤ ਨਹੀਂ ਜਿਹੜਾ ਸਵੇਰੇ ਪ੍ਰਸ਼ਾਦਾ ਜੋ ਮਿਲਿਆ ਤੇ ਸ਼ਾਮ ਨੂੰ ਪ੍ਰਸ਼ਾਦੇ ਦਾ ਉਹਨੂੰ ਚਿੰਤਾ ਹੋਵੇ ਕਿ ਸ਼ਾਮ ਨੂੰ ਕੀ ਲੰਗਰ ਦੇ ਵਿੱਚ ਬਣਨਾ, ਹਰ ਵਕਤ ਰਸੋਈ ਦੀ ਪਰਿਕਰਮਾ ਕਰਦਾ ਫਿਰੇ। ਪਰ ਰੱਬ ਦੇ ਪਿਆਰੇ ਮਹਾਂਪੁਰਖਾਂ ਦੀ, ਭਾਈ ਗੁਰਦਾਸ ਜੀ ਕਹਿੰਦੇ ਤੈਸੇ ਦੁੱਖ ਭੁੱਖ ਸੁੱਧ ਸਾਧਨ ਕੋ ਸਾਧ ਪਏ, ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ। ਸੋ ਰੱਬ ਦੇ ਪਿਆਰੇ ਮਹਾਂਪੁਰਖ ਜਿਹੜੇ ਸਾਧੂ ਨੇ, ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਅਭੇਦ ਰਹਿੰਦੇ ਨੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦਾ, ਗੋਪਾਲ ਦਾ, ਦਿਆਲ ਦਾ, ਕੀਰਤਨ ਦਾ ਆਸਰਾ ਰਹਿੰਦਾ ਹੈ। ਸੰਤ ਉਦਰਣ ਦਿਆਲੰਗ ਆਸਰੰਗ ਗੋਪਾਲ ਕੀਰਤਨ ਹੈ, ਉਹਨਾਂ ਦੀ ਕੀਰਤੀ ਦੇ ਉਹਨਾਂ ਦਾ ਆਸਰਾ ਹਿਰਦੇ ਦਾ ਜੀਵਨ ਦਾ ਆਧਾਰ।

0: ਫਿਰ
1: ਜਿਹੜੇ ਉਹਨਾਂ ਦੇ ਸੰਗ ਕਰਦੇ ਨੇ ਨਾ, ਜਿਹੜੇ ਉਹਨਾਂ ਦੇ ਸੰਗੀ ਹੁੰਦੇ ਨੇ, ਸੰਗਤ ਕਰਦੇ ਨੇ, ਉਹਨਾਂ ਦੇ ਹਿਰਦੇ ਪਵਿੱਤਰ ਹੋ ਜਾਂਦੇ ਨੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ, ਉਹਨਾਂ ਦੇ ਦਰਸ਼ਨ ਕਰਦਿਆਂ ਹੀ ਹਿਰਦੇ ਦੀ ਪਵਿੱਤਰਤਾ ਬਣ ਜਾਂਦੀ ਹੈ, ਤਨ ਮਨ ਆਤਮਾ ਨਿਰਮਲ ਹੋ ਜਾਂਦੀ ਉਹਨਾਂ ਦਾ ਸੰਗ ਕਰਕੇ। ਨਿਰਮਲੰ ਸੰਤ ਸੰਗੈਣ ਓਟ ਨਾਨਕ ਪਰਮੇਸ਼ਰ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਹੇ ਭਾਈ ਤੂੰ ਐਸੇ ਰੱਬ ਦੇ ਪਿਆਰੇ ਮਹਾਂਪੁਰਖਾਂ ਦਾ ਪੱਲਾ ਫੜ ਲੈ, ਤੇਰਾ ਹਿਰਦਾ ਵੀ ਪਵਿੱਤਰ

ਬਹੁਤਾਤ ਦੇ ਵਿੱਚ ਲੋਕ ਸਮਝਦੇ ਨੇ ਕਿ ਚੰਦਨ ਠੰਡਾ ਹੁੰਦਾ ਹੈ ਤੇ ਚੰਦਨ ਦੇ ਲਾਗੋਂ ਬਹੁਤ ਸ਼ੀਤਲਤਾ ਮਿਲਦੀ ਹੈ। ਚੰਦ ਵੀ ਠੰਡਾ ਹੁੰਦਾ ਹੈ ਤੇ ਸਰਦੀ ਦਾ ਰੁੱਤ ਹੋਵੇ, ਠੰਡ ਦੀ ਰੁੱਤ ਦੇ ਵਿੱਚ ਮਨੁੱਖ ਨੂੰ ਠੰਡ ਮਿਲਦੀ ਹੈ। ਸਰੀਰ ਨੂੰ ਤਾਂ ਠੰਡ ਮਿਲ ਸਕਦੀ ਹੈ ਪਰ ਆਤਮਾ ਨੂੰ ਠੰਡ ਨਹੀਂ ਮਿਲ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਸਹਿਸਕ੍ਰਿਤੀ ਸਲੋਕਾਂ ਅੰਦਰ ਵੀ ਪੰਚਮ ਪਾਤਸ਼ਾਹ ਕਹਿੰਦੇ ਨੇ, ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਕਹਿੰਦੇ ਨਹਿ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਜਨ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਦੇ ਲਾਗੋ ਸੀਤਲਤਾ ਨਹੀਂ ਮਿਲਦੀ। ਚੰਦਨ ਦੇ ਦਰਖਤ ਦੇ ਨਾਲ ਸੱਪ ਲਿਪਟੇ ਹੁੰਦੇ ਨੇ ਤੇ ਚੰਦਨ ਉਹਨਾਂ ਦੀ ਜ਼ਹਿਰ ਨਹੀਂ ਖਤਮ ਕਰ ਸਕਦਾ। ਉਹ ਸੱਪ ਚੰਦਨ ਦੇ ਦਰਖਤ ਦੇ ਨਾਲ ਹਰ ਵਕਤ ਲਿਪਟੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਸਰੀਰ ਨੂੰ ਠੰਡਕ ਮਿਲਦੀ ਹੈ। ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਤਪਸ਼ ਹੈ ਨਾ, ਮੂਲ ਤੌਰ 'ਤੇ ਥੋੜ੍ਹੀ ਵੀ ਨਹੀਂ ਮਿਟ ਸਕਦੀ। ਜੇ ਕੋਈ ਕਹੇ ਚੰਦਨ ਦੇ ਕੋਲੋਂ ਸਾਨੂੰ ਸ਼ੀਤਲਤਾ ਆਉਂਦੀ ਹੈ, ਚੰਦ ਠੰਡਾ ਹੁੰਦਾ, ਜੇ ਕੋਈ ਕਹੇ ਕਿ ਸਰਦੀ ਦੇ ਰੁੱਤ ਵਿੱਚ ਠੰਡ ਮਿਲਦੀ ਹੈ, ਨਹੀਂ ਨਹੀਂ, ਜਿਹੜੇ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਨੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਵਾਸਤੇ ਸਾਰੇ ਮੌਸਮ ਇੱਕੋ ਜਿਹੇ ਨੇ। ਉਹਨਾਂ ਨੂੰ ਉਹਨਾਂ ਦੇ ਹਿਰਦੇ ਨੂੰ ਸ਼ੀਤਲਤਾ ਮਿਲਦੀ ਹੈ। ਇੱਥੇ ਤਾਂ ਤੱਤੀ ਤਵੀ 'ਤੇ ਬੈਠ ਕੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਤੇਰਾ ਕੀਆ ਮਿੱਠਾ ਲੱਗੇ। ਥੱਲੇ ਮਣਾ ਮੋਈ ਅੱਗ ਬਲ ਰਹੀ ਹੈ ਪਰ ਭੁੰਜਾ ਉੱਪਰੋਂ ਗਰਮ ਰੇਤਾ ਪਾ ਰਿਹਾ ਹੈ। ਸਾਰੇ ਹੀ ਗਰਮ ਨੇ, ਚੰਦੂ ਵੀ ਗਰਮ ਹੈ, ਜਹਾਂਗੀਰ ਵੀ ਗਰਮ ਹੈ, ਪਰ ਭੁੰਜਾ ਵੀ ਗਰਮ ਹੈ। ਪਰ ਜੇ ਕੋਈ ਸੀਤਲ ਨੇ ਨਾ, ਜੇ ਕੋਈ ਆਨੰਦ ਵਿੱਚ ਨੇ, ਠੰਡੇ ਠਾਰ ਨੇ, ਜਿਨ੍ਹਾਂ ਜੇ ਕਿਸੇ ਦਾ ਹਿਰਦਾ ਸ਼ਾਂਤ ਹੈ, ਉਹ ਤੱਤੀ ਤਵੀ 'ਤੇ ਵੀ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹਿਰਦਾ ਉਹਨਾਂ ਦਾ ਠੰਡਾ ਠਾਰ ਹੈ। ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਨਾ ਚੰਦਨ ਦੇ ਨਾਲ, ਨਾ ਚੰਦ ਦੇ ਨਾਲ, ਨਾ ਸਰਦ ਰੁੱਤ ਦੇ ਨਾਲ ਹਿਰਦੇ ਦੀ ਵਿਕਾਰਾਂ ਦੀ ਤਪਸ਼ ਮਿਟਦੀ ਹੈ। ਅਤੇ ਮਿਟਦੀ ਕਿਵੇਂ ਹੈ?

0: ਇੱਕੋ ਇੱਕ ਵਸੀਲਾ ਹੈ, ਉਹ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ। ਬਲਤੋ ਜਲਤੋ ਤੌ ਕਿਆ ਗੁਰ ਚੰਦਨ ਸੀਤ ਲਾਇਓ। ਗੁਰੂ ਦਾ ਜਦੋਂ ਨਾਮ ਰੂਪੀ ਚੰਦਨ ਵਰਗਾ ਠੰਡਾ ਨਾਮ ਜਿਹੜਾ ਹਿਰਦੇ ਵਿੱਚ ਵੱਸਦਾ, ਉਦੋਂ ਫਿਰ ਹਿਰਦਾ ਸ਼ਾਂਤ ਹੁੰਦਾ, ਵਿਕਾਰਾਂ ਦੀ ਤਪਸ਼ ਉਦੋਂ ਮਿਟਦੀ ਹੈ। ਨਹੀਂ ਤਾਂ ਠੰਡ ਦੇ ਦਿਨਾਂ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਹਿਰਦੇ ਤਪਦੇ ਹੁੰਦੇ ਨੇ ਲੋਕਾਂ ਦੇ। ਇੱਥੇ ਤਾਂ ਭਾਵੇਂ ਬਰਫ਼ ਦੇ ਵਿੱਚ ਬੈਠੇ ਹੋਣ ਤਾਂ ਵੀ ਹਿਰਦੇ ਤਪਦੇ ਹੁੰਦੇ ਨੇ। ਅਤੇ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਵਿਕਾਰਾਂ ਰੂਪੀ ਜਿਹੜੀ ਠੰਡ ਹੈ ਨਾ, ਵਿਕਾਰਾਂ ਰੂਪੀ ਜਿਹੜੀ ਤਪਸ਼ ਹੈ, ਉਹ ਉਹਨਾਂ ਨੂੰ ਨਹੀਂ ਵਿਆਪਦੀ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ। ਜਦੋਂ ਕੰਠ ਦੇ ਨਾਲ, ਗਲੇ ਦੇ ਨਾਲ ਵਾਹਿਗੁਰੂ ਪਰਮਾਤਮਾ ਮਿਲ ਗਿਆ, ਫਿਰ ਕਹਿੰਦੇ ਵਿਕਾਰਾਂ ਦੀ ਜਿਹੜੀ ਬਰਫ਼ ਹੈ ਨਾ, ਉਹ ਵਿਕਾਰਾਂ ਦੀ ਜਿਹੜੀ ਤਪਸ਼ ਹੈ ਉਹ ਸਤਾ ਨਹੀਂ ਸਕਦੀ, ਵਿਕਾਰ ਖਤਮ ਹੋ ਜਾਂਦੇ ਨੇ ਜਿੱਥੇ ਵਾਹਿਗੁਰੂ ਪਰਮਾਤਮਾ ਦਾ ਨਾਮ ਠੰਡਾ ਠਾਰ ਕਰ ਦਿੰਦਾ ਹੈ। ਦੀਪਾਲਪੁਰ ਦਾ ਇਲਾਕਾ ਹੈ, ਉੱਥੇ ਇੱਕ ਕੋਹੜੀ ਹੈ ਜਿਹੜਾ ਸਰੀਰ ਜਿਹਦਾ ਤਪ ਰਿਹਾ, ਜਿਹਦੇ ਸਰੀਰ 'ਤੇ ਕੋਹੜ ਰੋਗ ਹੈ, ਉਹ ਕੁਸ਼ਟ ਰੋਗ ਦੇ ਨਾਲ ਸਰੀਰ ਦੇ ਤਪਸ਼ ਦੇ ਕਾਰਨ ਵਿਰਲਾਪ ਕਰਦਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਿਰ ਉਸ ਕੋਹੜੀ ਕੋਲ ਗਏ। ਗਰੀਬ ਨਿਵਾਜ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੀ ਉਹਦਾ ਨਾ ਸਰੀਰ ਦੀ ਜਿਹੜੀ ਤਪਸ਼ ਸੀ ਉਹ ਮਿਟ ਗਈ। ਅਤੇ ਜਦ ਜਿੰਨਾ ਸਮਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ, ਕਿਉਂਕਿ ਗਰੀਬ ਨਿਵਾਜ ਸਤਿਗੁਰੂ ਉਸ ਕੋਹੜੀ ਦੇ ਕੋਲ ਗਏ ਜਿਸ ਕੋਹੜੀ ਨੂੰ ਲੋਕ ਮੂੰਹ ਨਹੀਂ ਸੀ ਲਾਉਂਦੇ, ਲੋਕਾਂ ਨੇ ਬਾਹਰ ਝੁੱਗੀ ਪਾ ਕੇ ਦਿੱਤੀ ਸੀ, ਹੱਥ ਪੈਰ ਉਹਦੇ ਕੋਹੜ ਦੇ ਨਾਲ ਝੜੇ ਹੋਏ ਸਨ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ ਹੀ ਉਹਦੇ ਕੋਲ, ਗਏ ਹੀ ਉਸ ਗਰੀਬ ਦੇ ਕੋਲ, ਕਿਉਂਕਿ ਗੁਰੂ ਗਰੀਬ ਨਿਵਾਜ ਹੈ, ਸਤਿਗੁਰੂ ਗਰੀਬਾਂ ਨੇ ਵਾਜਣ ਵਾਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿੰਨਾ ਚਿਰ ਉਹਨੇ ਕਹਿ ਦਿੱਤਾ ਸੀ ਪਾਤਸ਼ਾਹ ਖੱਗ ਭਾਗ ਹੈ, ਮੇਰੇ ਕੋਲੋਂ ਪੰਛੀ ਵੀ ਭੱਜ ਜਾਂਦੇ ਨੇ, ਮੇਰੇ ਲਾਗੂ ਬਦਬੂ ਇੰਨੀ ਆਉਂਦੀ ਹੈ, ਖੱਗ ਭਾਗ ਹੈ, ਪਿੱਖ ਗਿਣਤੀ ਕਿਆ ਨਰ, ਮਹਾਰਾਜ ਮਨੁੱਖਾਂ ਦੀ ਗਿਣਤੀ ਕੀ ਕਰਾਂ, ਮੇਰੇ ਲਾਗੇ ਤਾਂ ਪੰਛੀ ਵੀ ਨਹੀਂ ਆਉਂਦੇ, ਕਿਉਂਕਿ ਮੇਰੇ ਕੋਲੋਂ ਸਰੀਰ ਦੇ ਕੋਲੋਂ ਬਦਬੂ ਇੰਨੀ ਆ ਰਹੀ ਹੈ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਤੁਮ ਆਏ ਮੋਹ ਪਰ ਕਰੁਣਾ ਕਰ। ਮਹਾਰਾਜ ਕਿਰਪਾ ਦੇ ਸਾਗਰ ਸਤਿਗੁਰੂ, ਤੁਸੀਂ ਮੇਰੇ ਕੋਲ ਆਏ ਹੋ। ਜਿੰਨਾ ਸਮਾਂ ਸਤਿਗੁਰਾਂ ਦੇ ਉਹਨੂੰ ਦੀਦਾਰ ਹੁੰਦੇ ਰਹੇ, ਕਿਉਂਕਿ ਦਿਨ ਸੀ, ਉਹਨਾਂ ਸਮਾਂ ਉਹਦਾ ਸਰੀਰ ਜਿਹੜਾ ਵਿਰਲਾਪ ਕਰਦਾ ਸੀ, ਹਾਏ ਹਾਏ ਕਰਦਾ ਸੀ, ਸਰੀਰ ਦੀ ਤਪਸ਼ ਦੇ ਨਾਲ ਉਹ ਸ਼ਾਂਤ ਰਿਹਾ। ਜਿਵੇਂ ਜਿਵੇਂ ਹਨੇਰਾ ਹੋਣ ਲੱਗਾ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਦੇ ਦਰਸ਼ਨ ਹੋਣੋਂ ਹਟਣ ਲੱਗੇ, ਫਿਰ ਉਹਦੀ ਹਾਲਤ ਉਹੋ ਹੀ ਹੋ ਗਈ ਜਿਹੜੀ ਉਹਦੀ ਹਾਲਤ ਪਹਿਲਾਂ ਸੀ, ਫਿਰ ਹਾਏ ਹਾਏ ਕਰਨ ਲੱਗ ਪਿਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਨੇ ਆਖਿਆ, ਭਾਈ ਮਰਦਾਨਿਆਂ ਰਬਾਬ ਸੁਰ ਕਰ ਬਾਣੀ ਆਈ ਹੈ, ਇਹਦੇ ਸਦਾ ਵਾਸਤੇ ਇਹਦਾ ਭਲਾ ਕਰ ਦਈਏ, ਇਹਦਾ ਲੋਕ ਅਤੇ ਪ੍ਰਲੋਕ ਸੁਹੇਲਾ ਕਰ ਦਈਏ। ਹੁਣ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰਹੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰੀ, ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਵੇਂ ਜਿਵੇਂ ਮਾਲਕ ਬਾਣੀ ਉਚਾਰਦੇ ਗਏ, ਤਿਵੇਂ ਤਿਵੇਂ ਉਸ ਕੋਹੜੀ ਦਾ ਕੁਸ਼ਟ ਰੋਗ ਦੂਰ ਹੁੰਦਾ ਗਿਆ। ਸ਼ਬਦ ਉਚਾਰਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਕੋਹੜੀ ਦਾ ਭਲਾ ਕਰ ਦਿੱਤਾ। ਕਈ ਵਾਰੀ ਬੇਨਤੀ ਕਰਦੇ ਹੁੰਦੇ ਹਾਂ, ਸੱਚੇ ਪਾਤਸ਼ਾਹ ਉਸ ਕੋਹੜੀ ਦੇ ਤੇ ਤਨ ਨੂੰ ਕੋਹੜ ਚੰਬੜਿਆ ਸੀ, ਸਾਡੀ ਆਤਮਾ ਨੂੰ ਕੋਹੜ ਚੰਬੜਿਆ। ਪੰਚਮ ਪਾਤਸ਼ਾਹ ਦੇ ਦਰ ਤੇ ਜਾਈਏ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰ ਤੇ, ਬੇਨਤੀ ਕਰੀ ਦੀਏ, ਸੱਚੇ ਪਾਤਸ਼ਾਹ ਤੇਰੇ ਸਰੋਵਰ ਦੇ ਵਿੱਚ ਲੱਖਾਂ ਕੋਹੜੀ ਨਹਾ ਕੇ, ਗੁਰੂ ਰਾਮਦਾਸ ਪਾਤਸ਼ਾਹ ਤੇਰੇ ਪਾਵਨ ਸਰੋਵਰ ਦੇ ਵਿੱਚ ਲੱਖਾਂ ਕੋਹੜੀ ਨਹਾ ਕੇ ਕੰਚਨ ਵਰਗੀ ਦੇਹੀ ਹੋ ਜਾਂਦੀ ਹੈ। ਸਤਿਗੁਰੂ, ਸਾਡੇ ਸਰੀਰ ਤਾਂ ਭਾਵੇਂ ਦੇਖਣ ਨੂੰ ਰਿਸ਼ਟ ਪੁਸ਼ਟ ਨੇ, ਪਰ ਸਾਡੀ ਆਤਮਾ ਨੂੰ ਕੋਹੜ ਚੰਬੜਿਆ ਹੋਇਆ ਹੈ ਵਿਸ਼ੇ ਵਿਕਾਰਾਂ ਦਾ, ਤੁਸੀਂ ਇਹ ਦੂਰ ਕਰ ਦਿਓ। ਗੁਰੂ ਰਹਿਮਤ ਕਰਦਾ ਹੈ, ਗੁਰੂ ਬਖਸ਼ਿਸ਼ ਕਰਦਾ ਹੈ, ਸੀਤਲ ਥੀਵੈ ਨਾਨਕਾ। ਇੱਕੋ ਇੱਕ ਰਸਤਾ ਹੈ, ਉਹ ਹੈ ਸਤਨਾਮ ਸ਼੍ਰੀ ਵਾਹਿਗੁਰੂ। ਕਿੰਨਾ ਵੀ ਮਨ ਦੇ ਅੰਦਰ ਗੁੱਸਾ ਆਵੇ ਨਾ, ਕਿੰਨਾ ਵੀ ਮਨ ਤੜਪ ਰਿਹਾ ਹੋਵੇ, ਵਿਕਾਰਾਂ ਦੀ ਅੱਗ ਬਲ ਰਹੀ ਹੋਵੇ, ਸਾਡੇ ਅੰਦਰ ਕ੍ਰੋਧ ਦੀ ਅਗਨੀ ਪ੍ਰਚੰਡ ਹੋਵੇ, ਤੇ ਕਿਤੇ 2 ਮਿੰਟ ਬੈਠ ਕੇ ਨਾ ਤੇ ਮਨ ਇਕਾਗਰ ਕਰਕੇ ਵਾਹਿਗੁਰੂ ਦਾ ਨਾਮ ਜਪ ਲਈਏ, ਸਾਰਾ ਕ੍ਰੋਧ ਨਾਸ ਹੋ ਜਾਂਦਾ ਹੈ, ਹਿਰਦਾ ਠੰਡਾ ਠਾਰ ਹੋ ਜਾਂਦਾ। ਪ੍ਰੈਕਟੀਕਲ ਕਰਕੇ ਵੇਖ ਲਈਏ, ਭਾਵੇਂ 5 ਮਿੰਟ, ਭਾਵੇਂ 2 ਮਿੰਟ, ਭਾਵੇਂ 1 ਪਲ ਹੀ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ। ਵੈਸੇ ਤਾਂ ਅਸੀਂ ਕਹਿੰਦੇ ਹਾਂ ਕਿ ਸਾਡਾ ਮਨ ਨਹੀਂ ਟਿਕਦਾ ਬਾਣੀ ਪੜ੍ਹਨ ਲੱਗਿਆ, ਮਨ ਟਿਕੇਗਾ ਤੇ ਬਾਣੀ ਪੜ੍ਹਨੀ ਹੈ, ਮਨ ਟਿਕੇਗਾ ਤੇ ਨਾਮ ਜਪਣਾ, ਬਾਣੀ ਪੜ੍ਹਨੀ ਹੈ ਤਾਂ ਕਿ ਸਾਡਾ ਮਨ ਟਿਕੇ, ਸਾਡਾ ਹਿਰਦਾ ਇਕਾਗਰ ਹੋਵੇਗਾ ਫਿਰ ਬਾਣੀ ਪੜ੍ਹਾਂਗੇ। ਨਹੀਂ ਨਹੀਂ, ਬਾਣੀ ਪੜ੍ਹਨੀ ਹੈ ਹਿਰਦਾ ਇਕਾਗਰ ਕਰਨ ਵਾਸਤੇ। ਹਿਰਦਾ ਤਾਂ ਇਕਾਗਰ ਹੁੰਦਾ ਹੀ ਨਹੀਂ, ਕਿਉਂਕਿ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੋਂ ਮਹਾਂ ਉਦਵਾਦਾ, ਖਰਕਾ ਪੈਖਰ ਤੋ ਛੁੱਟੇ ਜੋ ਉੱਪਰ ਲਾਦਾ। ਮਹਾਰਾਜ ਕਹਿੰਦੇ ਇੱਕੋ ਇੱਕ ਵਸੀਲਾ ਹੈ, ਹਿਰਦਾ ਤਪ ਰਿਹਾ ਹੋਵੇ ਵਿਕਾਰਾਂ ਦੀ ਤਪਸ਼ ਦੇ ਨਾਲ ਤੇ ਮਨ ਬਿਰਤੀ ਇਕਾਗਰ ਕਰਕੇ ਜਪੀਏ ਸਤਨਾਮ ਸ੍ਰੀ
1: ਵਾਹਿਗੁਰੂ,
0: ਬਾਣੀ ਪੜ੍ਹੀਏ, ਮਨ ਇਕਾਗਰ ਹੋਵੇਗਾ। ਮਹਾਰਾਜ ਜੀ ਨੇ ਜ਼ਰੀਆ ਦੱਸਿਆ ਕਿ ਚੰਦਨ ਚੰਦ ਤੇ ਸਰਦ ਰੁੱਤ ਦੇ ਨਾਲ ਹਿਰਦਾ ਠੰਡਾ ਠਾਰ ਨਹੀਂ ਹੁੰਦਾ। ਇੱਕੋ ਇੱਕ ਵਸੀਲਾ ਹੈ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ। ਕੁਦਰਤੀ ਅਸੀਂ ਕੱਲ੍ਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਗੁਰਤਾਗਦੀ ਦਿਵਸ ਮਨਾਇਆ। ਮੇਰੇ ਮਾਲਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਬਾਰੇ ਜਦੋਂ ਆਪਾਂ ਪੜ੍ਹੀਏ ਨਾ, ਜਦੋਂ ਅਜੇ ਗੁਰੂ ਦੇ ਚਰਨ ਨਹੀਂ ਸੀ ਪ੍ਰਾਪਤ ਹੋਏ ਸਤਿਗੁਰਾਂ ਦਾ, ਭਾਵੇਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਪ੍ਰਕਾਸ਼ ਹੋਇਆ ਬਾਸਰ ਕੇ ਨਗਰ, ਉਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਰਹਿਮਤਾਂ ਦੇ ਛੱਟੇ ਵਰਤਾ ਰਹੇ ਸਨ, ਪਰ ਗੁਰੂ ਦਾ ਮੇਲ ਨਹੀਂ ਸੀ ਹੋਇਆ ਕਿਉਂਕਿ ਅਜੇ ਪੂਰਵਲੇ ਜਨਮਾਂ ਦੇ ਚੰਗੇ ਕਰਮ ਨਹੀਂ ਸੀ ਜਾਗੇ। ਉਦੋਂ 10 ਸਾਲ ਦੇ ਸਨ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ, ਉਦੋਂ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਰਹਿਮਤਾਂ ਦੀ ਬਰਸਾਤ ਕਰ ਰਹੇ ਸਨ ਸੱਚੇ ਪਾਤਸ਼ਾਹ, ਸਮੁੱਚੀ ਮਾਨਵਤਾ ਦਾ ਭਲਾ ਕਰ ਰਹੇ ਸਨ। ਗਰੀਬ ਨਿਵਾਜ ਸਤਿਗੁਰੂ 20 ਵਾਰ ਗੰਗਾ ਦੀ ਯਾਤਰਾ ਤੇ ਜਾਂਦੇ ਨੇ। ਉਹਨਾਂ ਸਮਿਆਂ ਦੀ ਯਾਤਰਾ ਵੱਲ ਮੈਂ ਪੜ੍ਹ ਰਿਹਾ ਸੀ ਕਿ ਇੰਨਾ ਕਠਿਨ ਸੀ, ਪੈਰ ਪੈਰ ਤੇ ਖਤਰਾ ਸੀ, ਪਰ ਫਿਰ ਵੀ 20 ਵਾਰ ਸਨਾਤਨ ਧਰਮ ਦੇ ਅਨੁਸਾਰ ਗੰਗਾ ਦੀ ਯਾਤਰਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਪਰ ਉੱਥੇ ਮੇੜੇ ਪਿੰਡ ਦੇ ਵਿੱਚ ਬ੍ਰਹਮਚਾਰੀ ਦਾ ਮਿਲਾਪ ਹੁੰਦਾ, ਉਹਦੇ ਨਾਲ ਸਤਿਗੁਰਾਂ ਦਾ ਮੇਲ ਜੋਲ ਇੰਨਾ ਵੱਧ ਗਿਆ, ਖਾਣਾ ਪੀਣਾ ਸਤਿਗੁਰਾਂ ਦਾ ਉਹਦੇ ਨਾਲ ਇਕੱਠਾ ਹੋ ਗਿਆ, ਕਿਉਂਕਿ ਪਿਆਰ ਹੋ ਗਿਆ। ਅਤੇ ਇੱਕ ਦਿਨ ਉਸ ਬ੍ਰਹਮਚਾਰੀ ਨੇ ਪੁੱਛ ਲਿਆ ਕਿ ਤੁਹਾਡਾ ਗੁਰੂ ਕੌਣ ਹੈ? ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ, ਉਮਰ ਗੁਜ਼ਰਦੀ ਜਾਂਦੀ ਹੈ, ਗੁਰੂ ਦੀ ਭਾਲ ਵਿੱਚ ਹਾਂ। ਆਖੋ ਪਿਆਰ ਨਾਲ ਸਤਨਾਮ ਸ੍ਰੀ
1: ਵਾਹਿਗੁਰੂ।
0: ਤੇ ਉਸ ਬ੍ਰਹਮਚਾਰੀ ਜਾਂਦਾ ਹੋਇਆ ਇੱਕ ਬੋਲ ਕਹਿ ਗਿਆ, ਕਹਿੰਦਾ, ਨਿਗੁਰੇ ਕਾ ਸੰਗ ਨਿਗੁਰੇ ਕਾ ਧਾਨ, ਨਿਗੁਰੂ ਨਿਗੁਰੇ ਕੇ ਹੱਥ ਕਾ ਪੱਕਾ ਹੋਆ ਅੰਨ। ਕਹਿੰਦੇ ਜਨਮ ਗਿਆ, ਮੇਰਾ ਤਾਂ ਜਨਮ ਹੀ ਵਿਅਰਥ ਚਲਾ ਗਿਆ, ਮੈਂ ਇੱਕ ਨਿਗੁਰੇ ਮਨੁੱਖ ਦਾ ਸੰਗ ਕਰਦਾ ਹੈ। ਹੁਣ ਗੰਗਾ ਦੀ ਯਾਤਰਾ ਤੋਂ ਮਨ ਉਪਰਾਮ ਹੋ ਗਿਆ, ਹਿਰਦੇ ਤੇ ਐਸੀ ਗਹਿਰੀ ਚੋਟ ਲੱਗੀ, ਬਾਸਰ ਕੇ ਨਗਰ ਆ ਕੇ ਉਪਰਾਮ ਹੋ ਕੇ ਬੈਠ ਗਏ, ਹੁਣ ਗੁਰੂ ਦੀ ਭਾਲ ਵਿੱਚ ਨੇ। ਫਿਰ ਬੇਨਤੀ ਕਰਾਂ, ਭਾਵੇਂ ਕੁੜਮਾਂ ਦੇ ਵਿੱਚ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਨੇ ਦੀਨ ਦੁਨੀਆਂ ਦੇ ਮਾਲਕ, ਪਰ ਅਜੇ ਮੇਲ ਨਹੀਂ ਹੋਇਆ, ਗੁਰੂ ਦੇ ਦਰਸ਼ਨ ਨਹੀਂ ਹੋਏ। ਕੁੜਮ ਦੇ ਮੇਲ ਹੁੰਦੇ ਸਨ, ਕੁੜਮ ਦੇ ਨਾਲ ਕਈ ਵਾਰੀ ਮਿਲੇ ਹੋਣਗੇ, ਕੁੜਮ ਕਰਕੇ ਰਿਸ਼ਤੇਦਾਰੀ ਕਰਕੇ, ਪਰ ਗੁਰੂ ਕਰਕੇ ਅਜੇ, ਗੁਰੂ ਤੇ ਸਿੱਖ ਕਰਕੇ ਅਜੇ ਨਹੀਂ ਮਿਲੇ ਸਨ। ਉਹ ਸਮਾਂ ਆ ਗਿਆ ਜਦੋਂ ਪੂਰਵਲੇ ਜਨਮਾਂ ਦੇ ਭਾਗ ਜਾਗੇ ਬਾਬਾ ਅਮਰਦਾਸ ਜੀ ਦੇ। ਬੀਬੀ ਅਮਰੋ ਦਹੀਂ ਰਿੜਕ ਰਹੀ ਸੀ ਤੇ ਮਧਾਣੀ ਪਾਈ ਹੋਈ ਹੈ ਤੇ ਮਧਾਣੀ ਦੇ ਨਾਲ ਨਾਲ ਬਾਣੀ ਪੜ੍ਹ ਰਹੀ ਹੈ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜੋ ਜੋ ਕਿਰਤ ਚਲਾਏ ਤੇ ਚਲੀਏ, ਤੋ ਗੁਣ ਨਾਹੀਂ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੇ, ਛੋਟ ਸਮੂੜੇ ਕਮਣ ਗੁਣੀ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਭਈ ਭਇਆ ਮਨੂਰ, ਕੰਚਨ ਫਿਰ ਹੋਵੈ ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਇਹ ਸ਼ਬਦ ਕੰਨਾਂ ਦੇ ਨਾਲ ਸੁਣਿਆ ਤੇ ਹਿਰਦੇ ਨੂੰ ਠੰਡ ਪੈ ਗਈ, ਜਿਹੜਾ ਹਿਰਦਾ ਤੜਫੜਿਆ ਸੀ ਨਾ ਬਾਬਾ ਅਮਰਦਾਸ ਜੀ ਦਾ, ਕਿਉਂਕਿ ਗੁਰੂ ਦੀ ਭਾਲ ਵਿੱਚ ਸੀ, ਭਾਵੇਂ ਗੰਗਾ ਯਾਤਰਾ ਕੀਤੀ, ਭਾਵੇਂ ਹਿੰਦੂ ਧਰਮ ਦੇ ਸਾਰੇ ਕਰਮ ਕੀਤੇ ਹੋਣਗੇ, ਪਰ ਉਸ ਬ੍ਰਹਮਚਾਰੀ ਦੇ ਬੋਲ ਹਿਰਦੇ ਨੂੰ ਵਿੰਨ ਕੇ ਲੈ ਗਏ। ਬੀਬੀ ਅਮਰੋ ਨੂੰ ਆਖਿਆ, ਧੀਏ ਉਹਦੇ ਕੋਲ ਲੈ ਚੱਲ ਜਿਸ ਪਾਤਸ਼ਾਹ ਦੇ ਤੂੰ ਗੁਣ ਗਾ ਰਹੀ ਹੈ, ਆਖੋ ਪਿਆਰ ਨਾਲ ਸਤਨਾਮ ਸ਼੍ਰੀ। ਬੀਬੀ ਅਮਰੋ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਗਈ। ਫਿਰ ਸਾਡਾ ਸਿਰ ਤੇ ਪਤਾ ਨਹੀਂ ਕਿੱਥੇ ਕਿੱਥੇ ਝੁਕਦਾ ਹੈ, ਕੋਈ ਲੀਡਰ ਵੇਖ ਲਿਆ ਉਹਦੇ ਗੋਡੀ ਹੱਥ ਲਾ ਦਿੱਤਾ, ਕੋਈ ਟੁੱਟਾ ਜਿਹਾ ਸਾਧ ਵੇਖਿਆ ਉਹਦੇ ਗੋਡੀ ਹੱਥ ਲਾ ਦਿੱਤਾ। ਇੱਕੋ ਵਾਰੀ ਸਿਰ ਰੱਖਿਆ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ, ਆਖੋ ਪਿਆਰ ਨਾਲ ਸਤਨਾਮ ਸ਼੍ਰੀ। ਉਸ ਪਾਤਸ਼ਾਹ ਦੇ ਚਰਨਾਂ ਵਿੱਚ ਸਿਰ ਰੱਖਿਆ ਜਿਸ ਪਾਤਸ਼ਾਹ ਜੀ ਸਿਫਤੋਂ ਸਲਾਹ ਵਿੱਚ ਭੱਟਾ ਨੇ ਕਿਹਾ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਪੂਰਾ ਗੁਰ ਮਿਲ ਗਿਆ, ਚਰਨਾਂ ਤੇ ਸਿਰ ਰੱਖਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 11 ਸਾਲ ਕਠਨ ਸੇਵਾ ਕੀਤੀ, 11 ਸਾਲ। 12ਵੇਂ ਸਾਲ ਬਖਸ਼ਿਸ਼ ਹੋਈ ਜਦੋਂ ਜੁਲਾਹੀ ਦੇ ਕਿੱਲੇ ਨਾਲ ਅੜਕੇ ਚੇਤ ਦਾ ਮਹੀਨਾ ਸੀ, ਵਾਹਿਗੁਰੂ ਪਰਮਾਤਮਾ ਭਾਦਰੋਂ ਦਾ ਮਹੀਨਾ ਸੀ। ਭਾਦਰੋਂ ਦੇ ਮਹੀਨੇ ਵਿੱਚ ਬਾਰਿਸ਼ ਹੋ ਰਹੀ ਸੀ, ਬਿਜਲੀ ਚਮਕ ਰਹੀ ਸੀ, ਗਾਗਰ ਦੇ ਨਾਲ ਗਾਗਰ ਜਲ ਦੇ ਨਾਲ ਭਰੀ ਹੋਈ ਮੋਢੇ 'ਤੇ ਚੁੱਕੀ ਹੋਈ ਹੈ, ਬਜ਼ੁਰਗ ਅਵਸਥਾ ਹੈ ਅਤੇ ਠੇਡਾ ਲੱਗ ਕੇ ਡਿੱਗ ਪਏ, ਆਖੋ ਪਿਆਰ ਨਾਲ ਸਤਨਾਮ। ਵਿਦਵਾਨ ਕਹਿੰਦੇ ਨੇ ਜਦੋਂ ਅਸੀਂ ਡਿੱਗੀਏ ਸਾਡੇ ਮੂੰਹੋਂ ਤਾਂ ਜਿਸ ਕਾਰਨ ਸਾਨੂੰ ਠੇਡਾ ਲੱਗਾ ਅਸੀਂ ਉਹਨੂੰ ਬੁਰਾ ਭਲਾ ਬੋਲਾਂਗੇ, ਜਿਹਨੇ ਸੁੱਟਿਆ ਹੋਵੇਗਾ ਰੋੜਾ ਰਾੜਾ ਉਹਨੂੰ ਬੁਰਾ ਭਲਾ ਬੋਲਾਂਗੇ। ਪਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਠੇਡਾ ਲੱਗਾ, ਮੇਰੇ ਮਾਲਕ ਡਿੱਗੇ, ਕਿਉਂਕਿ ਹਿਰਦੇ ਦੇ ਵਿੱਚ ਜੋ ਜੀ ਹੋਏ ਸੋ ਉਗਵੈ, ਮੋਹਕਾ ਕਹਿਆ ਵਾਓ, ਜੋ ਹਿਰਦੇ ਦੇ ਵਿੱਚ ਸੀ, ਹਿਰਦਾ ਤਾਂ ਆਨੰਦ ਦੇ ਨਾਲ ਭਰਿਆ ਹੋਇਆ ਸੀ, ਸਾਡਾ ਹਿਰਦਾ ਤਾਂ ਈਰਖਾ ਦੇ ਨਾਲ ਭਰਿਆ ਹੋਇਆ, ਸਾਡਾ ਹਿਰਦਾ ਤਾਂ ਵਿਸ਼ੇ ਵਿਕਾਰਾਂ ਦੇ ਨਾਲ ਭਰਿਆ ਹੋਇਆ, ਸਾਡਾ ਹਿਰਦਾ ਤਾਂ ਨਿੰਦਿਆ ਚੁਗਲੀ ਦੇ ਨਾਲ ਭਰਿਆ ਹੋਇਆ, ਤੇ ਸਾਡੇ ਹਿਰਦੇ ਦੇ ਵਿੱਚੋਂ ਬੋਲ ਤਾਂ ਮੂੰਹ ਰਾਹੀਂ ਹੋਈ ਪ੍ਰਗਟ ਹੋਣਗੇ ਨਾ ਜੋ ਹਿਰਦੇ ਵਿੱਚ ਹੋਣਗੇ। ਬਾਬਾ ਅਮਰਦਾਸ ਜੀ ਦਾ ਹਿਰਦਾ ਆਨੰਦ ਦੇ ਨਾਲ ਭਰਿਆ ਹੋਇਆ ਸੀ ਤੇ ਰਸਨਾ ਤੋਂ ਬਚਨ ਨਿਕਲੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਜੁਲਾਈ ਨੂੰ ਪੁੱਛਿਆ, ਜੁਲਾਈ ਨੇ ਆਪਾਂ ਕਈ ਵਾਰੀ ਇਤਿਹਾਸ ਸਰਵਣ ਕੀਤਾ, ਕੌਣ ਹੈ? ਆਖਿਆ ਡਿੱਗਾ ਹੈ ਕੁੜਮਾਂ ਦੇ ਦਰ ਤੇ ਆਣ ਕੇ, ਨਥਾਵਾਂ ਅਮਰੂ ਹੀ ਹੋਣਾ, ਹੋਰ ਕੌਣ ਹੋਣਾ ਹੈ? ਸਤਿਗੁਰਾਂ ਨੇ ਕਹਿ ਦਿੱਤਾ ਚੱਲੀਏ, ਨਥਾਵਾਂ ਤੇ ਮੈਂ ਉਦੋਂ ਸੀ ਜਦੋਂ ਗੁਰੂ ਅੰਗਦ ਦੇ ਮਹਾਰਾਜ ਦੇ ਚਰਨ ਪ੍ਰਾਪਤ ਨਹੀਂ ਸੀ ਹੋਏ। ਪਾਤਸ਼ਾਹ ਆਏ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਪੁੱਛਿਆ, ਬਾਬਾ ਜੀ ਕੀ ਗੱਲ? ਆਖਿਆ ਪਾਤਸ਼ਾਹ ਅੱਜ ਡਿੱਗ ਪਿਆ, ਅੱਜ ਸਰੀਰ ਮੇਰਾ ਡਿੱਗ ਪਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੱਲ ਨਾ ਲਾ ਕੇ ਆਖਿਆ, ਅੱਜ ਦੇ ਦਿਨ ਦੀ ਮੈਂ ਉਡੀਕ ਵਿੱਚ ਸੀ, ਕਦੋਂ ਅਮਰਦਾਸ ਡਿੱਗੇ ਤੇ ਮੈਂ ਉਹਨੂੰ ਚੁੱਕ ਕੇ ਗੱਲ ਦੇ ਦਿਨ ਲਾਵਾਂ। ਉਸੇ ਦਿਨ ਹੀ ਗੁਰਤਾ ਗੱਦੀ ਦੇ ਮਾਲਕ ਬਣਾ ਦਿੱਤਾ, ਸਤਿਗੁਰਾਂ ਨੇ 12 ਵਰ ਦਿੱਤੇ, ਆਖੋ ਪਿਆਰ ਨਾਲ ਸਤਨਾਮ। ਹਿਰਦਾ ਆਨੰਦ ਦੇ ਨਾਲ ਭਰਿਆ ਹੋਇਆ ਸੀ। ਉਹ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਦੇ ਬਾਬਤ ਭੱਟ ਕਹਿੰਦੇ ਨੇ, ਸਮੁੰਦਰ ਦੇ ਪੇਟ ਦੀ ਗਹਿਰਾਈ ਕੋਈ ਨਾਪ ਸਕਦਾ ਹੈ, ਬਾਰਿਸ਼ ਦੀਆਂ ਬੂੰਦਾਂ ਦੀ ਗਿਣਤੀ ਕੋਈ ਕਰ ਸਕਦਾ ਹੈ, ਬਸੰਤ ਵਿੱਚ ਰੁੱਤ ਵਿੱਚ ਖਿੜੇ ਹੋਏ ਫੁੱਲਾਂ ਦੀ ਗਿਣਤੀ ਹੋ ਸਕਦੀ ਹੈ, ਪਰ ਜੇ ਗੰਗਾ ਦੀਆਂ ਲਹਿਰਾਂ ਦੀ ਗਿਣਤੀ ਹੋ ਸਕਦੀ ਹੈ, ਪਰ ਜੇ ਕੋਈ ਕਵੇ ਕਿ ਗੁਰੂ ਅਮਰਦਾਸ ਜੀ ਦੇ ਗੁਣਾਂ ਦਾ ਅੰਤ ਪਾ ਲਿਆ, ਉਹ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬਣ ਆਉਂਦੇ ਨੇ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਾਤਸ਼ਾਹ ਜੀ ਦੇ ਪਾਵਨ ਜੀਵਨ ਤੋਂ। ਕਿਸੇ ਨੇ ਕਹਿ ਦਿੱਤਾ, ਪਾਤਸ਼ਾਹ ਜਿਹੜਾ ਤੁਹਾਡੇ ਨਾਲ ਬੁਰਿਆਈ ਕਰੇ ਉਹਨੂੰ ਕੀ ਕਰੀਏ? ਆਖਿਆ ਭਲਿਆਈ। ਫਿਰ ਆਖਿਆ ਹੋਰ ਜ਼ਿਆਦਾ ਬੁਰਿਆਈ ਕਰੇ? ਪਾਤਸ਼ਾਹ ਕਹਿਣ ਲੱਗੇ, ਉਹਦੇ ਨਾਲ ਭਲਿਆਈ ਕਰਨੀ ਹੈ, ਉਹਦਾ ਭਲਾ ਹੀ ਕਰਨਾ ਹੈ। ਦਾਤੂ ਜੀ ਨੇ ਲੱਤ ਮਾਰੀ, ਪਾਤਸ਼ਾਹ ਜੀ ਨੇ ਚਰਨ ਪਕੜ ਲਏ, ਆਖਿਆ ਬਾਬਾ ਜੀ ਤੁਹਾਡੇ ਚਰਨ ਬੜੇ ਕੋਮਲ ਨੇ, ਤੁਹਾਡੇ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ? ਆਖੋ ਪਿਆਰ ਨਾਲ ਸਤਨਾਮ। ਪਾਤਸ਼ਾਹ ਕਹਿਣ ਲੱਗੇ, ਤੁਹਾਡੇ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ? ਇਹ ਹੈ ਮੇਰੇ ਮਾਲਕ ਦੀ ਅਵਸਥਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਗੁਰਤਾ ਗੱਦੀ ਦੇ ਮਾਲਕ ਬਣ ਕੇ ਜਿਸ ਸਮੇਂ ਦੇ ਵਿੱਚ ਜਿਸ ਉਮਰ ਦੇ ਵਿੱਚ ਆ ਕੇ ਲੋਕ ਕਹਿ ਦਿੰਦੇ ਨੇ ਹੁਣ ਅਸੀਂ ਬੁੱਢੇ ਹੋ ਗਏ ਹਾਂ, ਉਸ ਸਮੇਂ ਉਸ ਉਮਰ ਦੇ ਵਿੱਚ ਆ ਕੇ ਆਨੰਦ ਸਾਹਿਬ ਵਰਗੀਆਂ ਲੰਬੇਰੀਆਂ ਬਾਣੀਆਂ ਉਚਾਰੀਆਂ ਪਾਤਸ਼ਾਹ ਜੀ ਨੇ, ਐਸੀ ਬਖਸ਼ਿਸ਼ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਤੋਂ ਲਈ। ਸੋ ਨਾਮ ਜਪਣ ਦੇ ਨਾਲ ਹਿਰਦਾ ਠੰਡਾ ਠਾਰ ਹੁੰਦਾ, ਸ਼ੀਤਲ ਹੁੰਦਾ, ਹੋਰ ਕੋਈ ਜ਼ਰੀਆ ਨਹੀਂ, ਹੋਰ ਕੋਈ ਹੀਲਾ ਨਹੀਂ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਤੇ ਪਾਤਸ਼ਾਹ ਕਹਿੰਦੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਗੁਰਤਾ ਗੱਦੀ ਦੇ ਮਾਲਕ ਬਣੇ ਨਾਮ ਜਪ ਕੇ, ਸੇਵਾ ਕਰਕੇ, ਸਿਮਰਨ ਕਰਕੇ। ਤੇ ਗੁਰੂ ਅਮਰਦਾਸ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਵੇਂ ਗੁਰੂ ਲਹਿਣੇ ਨੂੰ ਅੰਗਦ ਬਣਾਇਆ ਸੀ, ਇਵੇਂ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਕਰ ਆਈ। ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਪਾਤਸ਼ਾਹ ਜੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰਾਂ ਨੇ ਸੇਵਾ ਕੀਤੀ, ਸਿਮਰਨ ਕੀਤਾ, ਹਿਰਦਾ ਠੰਡਾ ਠਾਰ ਰੱਖਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਸ਼ੀਤਲ ਸੀ, ਤੇ ਤਾਂ ਹੀ ਦਾਤੂ ਜੀ ਦੇ ਅੱਗੇ ਹੱਥ ਬੰਨ ਕੇ ਖਲੋ ਗਏ ਸਨ ਕਿ ਬਾਬਾ ਜੀ ਤੁਹਾਡੇ ਚਰਨਾਂ ਨੂੰ ਸੱਟ ਲੱਗੀ ਹੋਣੀ ਹੈ, ਲਿਆਓ ਮੈਂ ਮਲ ਦਵਾਂ। ਇਹ ਮੇਰੇ ਮਾਲਕ ਦੀ ਬਖਸ਼ਿਸ਼। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਨਾਮ ਜਪਣ ਦੇ ਨਾਲ ਹਿਰਦਾ ਠੰਡਾ।

ਸਾਰੇ ਜਨ ਸਗਲੇ ਜਨ ਤੋਂ ਭਾਵ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬੈਤਰ ਕਿ ਬਲਹਾਰ ਜਾਈਏ ਪਾਤਸ਼ਾਹ ਤੋਂ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਭੱਟ ਕਹਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਜਹਾਜ ਸਾਹਮਣੇ, ਜਿਹੜਾ ਵੀ ਚਰਨਾਂ ਨੂੰ ਲੱਗਦਾ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੁੱਛੀਏ, ਪਾਤਸ਼ਾਹ ਭੱਟ ਇੱਦਾਂ ਕਹਿੰਦੇ ਨੇ, ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਮੇਰਾ ਪਿਆਰਾ ਨਾਮ ਜਪਣ ਵਾਲਾ ਸੇਵਾ ਕਰਨ ਵਾਲਾ ਕੀਤੀ

0: ਧਨ ਦੇ ਨਾਮ ਰੂਪੀ ਧਨ ਜਿਹੜਾ ਸੰਚ ਲੈਂਦਾ ਇਕੱਤਰ ਕਰ ਲੈਂਦਾ ਉਹਨੂੰ ਫਿਰ ਕਦੇ ਤੋਟ ਨਹੀਂ ਆਉਂਦੀ ਕਿਉਂਕਿ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੈਵੈ ਹਰ ਧਨ ਕੋ ਉਚੱਕਾ ਨੇੜ ਨਾ ਆਵੇ ਜਮ ਜਗਾਤੀ ਡੰਡ ਨਾ ਲਗਾਈ ਉਹਨੂੰ ਫਿਰ ਜਮਾਂ ਦੀ ਜਗਾਤੀ ਭਾਵ ਮਸੂਲ ਦੇਣ ਦੀ ਕੋਈ ਨਹੀਂ ਰਹਿੰਦੀ ਉਹ ਫਿਰ ਨਾਮ ਧਨ ਅਖੁੱਟ ਹੋ ਜਾਂਦਾ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਉਹ ਫਿਰ ਅਖੁੱਟ ਨਾਮ ਧਨ ਸੰਚ ਲੈਂਦੇ ਹਨ ਫਿਰ ਤੋਟ ਨਹੀਂ ਆਉਂਦੀ ਖਾਧੈ ਖਰਚੈ ਤੋਟ ਨਾ ਆਵੇ ਹਲਤ ਪਲਤ ਕੇ ਸੰਗੇ ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਸੋ ਉਹਨਾਂ ਨੂੰ ਤੋਟ ਨਹੀਂ ਆਉਂਦੀ ਨਾਮ ਧਨ ਸੰਚ ਲੈਂਦੇ ਹਨ ਇਕੱਤਰ ਕਰ ਲੈਂਦੇ ਹਨ
1: ਸੰਤ ਜਨਾ ਸਿਓ ਸੰਗ ਪਾਈਐ ਵੱਡੇ ਪੁੰਨ
0: ਵੱਡੇ ਭਾਗਾਂ ਦੇ ਨਾਲ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਫਿਰ ਰੱਬ ਦੇ ਪਿਆਰਿਆਂ ਦਾ ਮੇਲ ਹੁੰਦਾ ਵੱਡੇ ਭਾਗਾਂ ਦੇ ਕਰਕੇ
1: ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ
0: ਅੱਠੇ ਪਹਿਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਸੁਣਦੇ ਨੇ ਵੈਸੇ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਚਾਰ ਗਵਾਇਆ ਹੰਡ ਕੇ ਉਹ ਸਾਡੀ ਹਾਲਤ ਬਿਆਨ ਕਰ ਰਹੇ ਨੇ ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸਮ ਲੇਖਾ ਰੱਬ ਮਗੇਸੀਆ ਆਹੋ ਕਿਹੜੇ ਕੰਮ ਉਹ ਫਿਰ ਅੱਠੇ ਪਹਿਰ ਰੱਬ ਦੇ ਪਿਆਰੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਵਿੱਚ ਆਨੰਦ ਵਿੱਚ ਰਹਿੰਦੇ ਹਨ ਲਿਵ ਵਿੱਚ ਲੱਗੇ ਰਹਿੰਦੇ ਹਨ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ ਆਖੋ ਪਿਆਰ ਨਾਲ

0: ਅੱਲਾ
1: ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਸ਼ਬਦ ਮਾਰੂ ਦੱਖਣੀ ਦੇ ਵਿੱਚ ਹੈ। ਮਾਰੂ ਰਾਗ ਹੈ, ਮਾਰੂ ਮਹੱਲਾ ਪਹਿਲਾ ਦੱਖਣੀ। ਪਸਰੀ ਕਿਰਨ ਜੋਤ ਉਜਾਲਾ, ਉਸ ਵਾਹਿਗੁਰੂ ਪਰਮਾਤਮਾ ਦੀ ਸਤਾ ਚਾਰੇ ਪਾਸੇ ਪਸਰੀ ਹੋਈ ਹੈ, ਉਹਦੀਆਂ ਪ੍ਰਕਾਸ਼, ਉਹਦੀ ਸਤਾ ਚਾਰੇ ਪਾਸੇ, ਚਤੁਰ ਦਿਸ਼ਾ ਕਿਨੋਂ ਵਾਲੇ ਆਪਣਾ ਚਾਰੇ ਪਾਸੇ ਪਸਰੀ ਹੋਈ ਹੈ। ਉਹਦਾ ਉਜਾਲਾ ਭਾਵ ਪ੍ਰਕਾਸ਼, ਉਹਦੀ ਸਤਾ ਜ਼ਰੇ ਜ਼ਰੇ ਵਿੱਚ ਵਿਆਪਕ ਹੈ।
0: ਕਰ ਕਰ ਦੇਖੈ ਆਪ ਦਇਆਲਾ,
1: ਆਪਣੀ ਸਦਾ ਨੂੰ ਸੰਸਾਰ ਵਿੱਚ ਟਿਕਾ ਕਰਕੇ ਕਰ ਕਰਕੇ ਵਾਹਿਗੁਰੂ ਪਰਮਾਤਮਾ ਆਪ ਵੇਖ ਰਿਹਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸ੍ਰਿਸ਼ਟੀ ਨੂੰ ਸਾਜ ਕੇ ਕਿਤੇ ਸੌ ਥੋੜੀ ਗਿਆ। ਜਿਹੜੇ ਕਹਿੰਦੇ ਪੰਥ ਨੂੰ ਖਤਰਾ ਹੋ ਗਿਆ, ਉਹ ਗੁਰਮੁਖ ਪਿਆਰਿਓ ਬਾਜਾਂ ਵਾਲੇ ਨੇ ਪੰਥ ਖਾਲਸਾ ਸਾਜਿਆ, ਤੇ ਉਸ ਮਰਦ ਗਮੜੇ ਦਾ ਸਾਜਿਆ ਹੋਇਆ ਖਾਲਸਾ, ਉਹਨੂੰ ਕਦੀ ਖਤਰਾ ਹੋ ਸਕਦਾ? ਉਹ ਕਿਤੇ ਸੌ ਗਿਆ ਪੰਥ ਸਾਜ ਕੇ, ਉਹ ਕਿਤੇ ਚਲਾ ਗਿਆ? ਏਦਾਂ ਨਾ ਕਿਹਾ ਕਰੋ ਕਿ ਪੰਥ ਖਾਲਸਾ ਸਾਜਿਆ ਸੀ, ਸਾਜਿਆ ਹੈ। ਅੱਜ ਵੀ ਪੰਜ ਪਿਆਰਿਆਂ ਦੇ ਰੂਪ ਵਿੱਚ ਬਾਜਾਂ ਵਾਲੇ ਪੰਥ ਖਾਲਸੇ ਦੀ ਸਾਜਣਾ ਕਰ ਰਹੇ ਨੇ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਉਹ ਤਾਂ ਵੇਖ ਰਿਹਾ ਕੀ ਹੋ ਰਿਹਾ। ਪਸਰੀ ਕਿਰਨ ਜੋਤ ਉਜਿਆਲਾ, ਕਰ ਕਰ ਦੇਖੈ ਆਪ ਦਿਆਲਾ, ਦਿਆਲੂ ਸਤਿਗੁਰੂ ਦੇਖ ਰਿਹਾ ਹੈ।
0: ਅਨਹਦ ਰੁਣ ਚੁਣਕਾਰ ਸਦਾ ਧੁਨ, ਨਿਰਭਉ ਕੈ ਘਰ ਵਾਏ ਦਾ।
1: ਅਨਹਦ, ਅਨਹਦ ਦੇ ਅਰਥ ਨੇ ਜਿਹਦਾ ਕੋਈ ਹੱਦ ਬੰਨਾ ਨਾ ਹੋਵੇ, ਜਿਹਦਾ ਕੋਈ ਹੱਦ ਬੰਨਾ ਨਹੀਂ। ਜਿਹੜੇ ਕਹਿੰਦੇ ਨੇ ਨਾਮ ਜਪਦੇ ਆ ਤੇ ਉਹਨਾਂ ਦੇ ਅੰਦਰੋਂ ਸਾਜ ਸੁਣਾਈ ਦਿੰਦੇ ਨੇ, ਕਿਸੇ ਨੂੰ ਡਮਰੂ ਸੁਣਾਈ ਦਿੰਦਾ, ਕਿਸੇ ਨੂੰ ਕੋਈ ਤੰਤੀ ਸਾਜ ਦੀ ਅੰਦਰੋਂ ਚੁਣਘਾਰ ਪੈਂਦੀ ਹੈ। ਪਰ ਜਿਹੜੇ ਨਾਮ ਬਾਣੀ ਦੇ ਰਸੀਏ ਨੇ ਵਾਹਿਗੁਰੂ ਪਰਮਾਤਮਾ ਦਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੈ, ਜਹਿ ਗਿਆਨ ਪ੍ਰਕਾਸ਼, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਬਾਣੀ ਦਾ ਪ੍ਰਕਾਸ਼ ਹੈ, ਅਨਹਦ ਹੱਦ ਤੋਂ ਪਰੇ ਉਹਨਾਂ ਦੇ ਅੰਦਰ ਚੁਣਕਾਰ ਪੈਂਦੀ ਹੈ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿ। ਹੱਦ ਤੋਂ, ਹੱਦ ਬੰਨੇ ਤੋਂ ਪਰੇ, ਇੱਕ ਸਾਜ ਨਹੀਂ। ਫਿਰ ਮਹਾਰਾਜ ਕਹਿੰਦੇ ਅਨਹਦ ਸ਼ਬਦ ਵੱਜਦੇ ਨੇ ਉਹਨਾਂ ਦੇ ਅੰਦਰੋਂ, ਉਹਨਾਂ ਨੂੰ ਅਨਹਦ ਨਾਦ ਸੁਣਾਈ ਦਿੰਦਾ, ਵੱਜਦਾ ਸੁਣਾਈ ਦਿੰਦਾ ਹੈ। ਸਤਿਗੁਰ ਕਿਰਪਾ ਕਰਨ, ਗੁਰ ਬਾਣੀ ਦੀ ਕਥਾ ਕਰਦੇ ਹਾਂ, ਕਿਉਂਕਿ ਪਹਿਲਾਂ ਬੇਨਤੀ ਕੀਤੀ ਹੈ। ਬਾਣੀ ਨਿਰੰਕਾਰ ਹੈ, ਵਾਹਿਗੁਰੂ ਪਰਮਾਤਮਾ ਦੀ ਖਸਮ ਦੀ ਬਾਣੀ ਹੈ। ਇਹਦੇ ਅਰਥ ਪਾਤਸ਼ਾਹ ਆਪ ਹੀ ਕਰ ਲੈਣ, ਕਰਵਾ ਲੈਣ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਫਿਰ ਵੀ ਤੁਸ਼ ਬੁੱਧੀ ਅਨੁਸਾਰ ਜੋ ਮਹਾਰਾਜ ਜੀ ਨੇ ਬਚਨ ਕਰਾਏ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਤੁਸੀਂ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681, 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120-4150-109th Avenue, North East, Calgary।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੀ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵੇਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾ ਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਉ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ
सिर सिर रिजक संवाहे ठाकुर काहे मन पाउ करया। उडे उडे आवे स कोसा तिस पछ बचरे शरया। तिन कवन खलावे कवन चुगावे मन मह सिमरन करया। सब निदान दस अष्ट सिदान ठाकुर कर तल धरया। जन नानक बल बल सद बल जाइए तेरा अंत ना पारावरया। सब निदान दस अष्ट सिदान ठाकुर कर तल धरया। जन नानक बल बल सद बल जाइए तेरा अंत ना पारावरया। राग आसा महला चौथा सो पुरख एक ओंकार सतगुर प्रसाद। सो पुरख निरंजन हर पुरख निरंजन हर अगम अगम अपारा। सब त्यावह सब त्यावह तुद जी हर सच्चे सृजनहारा। सब जी तुम्हारे जी तू जिया का दातारा। हर त्यावहु संतहु जी सब दुख विसारण हारा। हर आपे ठाकुर हर आपे सेवक जी क्या नानक जंत विचारा। तू कट कट अंतर सर्व निरंतर जी हर एको पुरख समाणा। एक दाते एक पेखारी जी सब तेरे चूज विडाणा। तू आपे दाता आपे भुगता जी हाँ तुद बिन अवर न जाना। तू पार ब्रह्म बेअंत बेअंत जी तेरे क्या गुण आख बघाणा। जो सेवह तुद जी जन नानक तिन कुरबाणा। हर त्यावह हर त्यावह तुद जी से जन जुग मह सुखवासी। से मुकत पए जिन हर त्याया जी तिन तूटी जमकी फासी। जिन निरपाओ जिन हर निरपाओ त्याया जी तिनका पाओ सब गवासी। जिन सेविया मेरा हर जी ते हर हर रूप समासी। से तन जिन हर त्याया जी जन नानक तिन बल जासी। तेरी भगत भंडार जी परे बेअंत बेअंता। तेरे भगत सलाहन तुद जी हर अनके अनेके अनंता। तेरी अनक करह हर पूजा जी तप तप है जप है बेअंता। तेरे अनेक पढ़ है बहु सिमरत सासत जी कर क्रिया खट कर्म करंता। से भगत भले जन नानक जी जो पावह मेरे हर भगवंता। तू आद पुरख अपरंपर करता जी तुद जे वड़े अवर न कोई। तू जुग जुग एको सदा सदा तू एको जी तू निःचल करता सोई। तुद आपे पावे सोई वरत जी तू आपे करहे सोई। तुद आपे सृष्ट सब उपाई जी तुद आपे सिरज सब गोई। जन नानक गुण गावे करते के जी जो सब सहका जानोई। आसा महला चौथा तू करता सचियार मैडा साई। जो तौ पावे सोई थी सी जो तू देहे सोई हाँ पाई रहाओ। सब तेरी तू सबनी त्याया जिसनों कृपा करहे तिन नाम रतन पाया।
ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀ ਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਪਹੀਲੇ ਨਿਵਾਸਾ, ਪਾਣੀ ਪਾਵਕ ਤਨ ਹੈ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਪਵਜਲ ਤਰਨ ਕੈ, ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖਹੁ ਸਰਮਾ। ਜਪ ਤਪ ਸੰਜਮ ਧਰਮ ਨਾ ਕਮਾਇਆ।

सर्वठार मोह हो सहाई दुष्ट दोख ते ले हो बचा।

दास गोविंद दास तुहार सगल द्वार का उषाढ़ कै

ਜਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜੇ ਸਦੀਆਂ ਇਹ ਵਡਿਆਈਆ ਕਹੈ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤਰ ਸਤਿ

0: ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਾਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਹਾਈ ਨਿਤ ਨਿਤ ਰੱਖ ਉਰੇ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਾਇਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਾਇਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖਣੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰੇ।

सिमरै सदा गोपाला, वाहिगुरु जी का खालसा, वाहिगुरु जी की फतेह।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ ਸੱਤੋ ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।